ਕੋੜੀ ਜਿਸੇ ਵੇ ਸੁਖ ਪਾਈਆਂ ਸੋ ਸਾਹਿਬ ਸਦਾ ਸੰਭਾਲੀਏ, ਜਿਸ ਕਿਤਾ ਪਾਈਆ ਆਪਣਾ ਸਾ ਘਾਲ ਫਰੀ ਕਿਉਂ ਘਾਲੀਏ, ਮੰਦਾ ਮੁੱਲ ਕੀਤੀ ਦਿਲ ਮਿੰਦਰ ਨਿਹਾਲੀਏ, ਜੋ ਸਾਹਿਬ ਨਾਲ ਹਰੇ ਤਿਹਾ।

ਮੇਰਾ ਸੱਚਿਆ ਪਾਠਿਆ ਕੋਈ ਨਾ ਬੋਲਾ ਜਾ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਖਸ਼ਣੀ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ, ਸਹਿਜ ਪ੍ਰੀਤਕਾਰ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ, ਕਾਰਜ ਰਾਸ ਕਰਨੀ, ਕੇਸ ਤੋਂ ਬਰੀ ਹੋਣ ਲਈ ਲਵਰਾਜ ਸਿੰਘ ਜੀ ਲੰਗਰਾਂ ਲਈ 200 ਰੁਪਏ ਆਦਰ ਕਰਦੇ, ਕਾਰਜ ਰਾਸ ਕਰਨੇ, ਪੁੱਤਰ ਦੀ ਦਾਤ ਲਈ ਵਿਕਰਮਜੀਤ ਸਿੰਘ ਜੀ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ, ਪੁੱਤਰ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਝੋਲੀਆਂ ਹਰੀਆਂ ਭਰੀਆਂ ਕਰਨੀਆਂ। ਹਰਿਆਣ ਵੀਰ ਸਿੰਘ ਜੀ ਲੰਗਰਾਂ ਲਈ 200 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ, ਚੜ੍ਹਦੀ ਕਲਾ ਬਖਸ਼ਣੀ, ਅੰਗ ਸੰਸਾਇਓ ਨਾ। ਆਸਾ ਕੌਰ ਰਾਗੀ ਸੁਰਜੀਤ ਸਿੰਘ ਜੀ

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਕਾਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਦੀ ਤਾਪਿਆਣੇ ਦੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦ

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

0: ਦਿਨਾ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾ।
1: ਗੁਰੂ ਪਿਆਰੀ ਸਾਧ ਸੰਗਤ ਜੀਓ,

सर्व नाम कथ कवन कर्म नाम वर्णत सुमत

ਤਿਸ ਮੋਹਨ ਲਾਲ ਪਿਆਰੀ ਹਉ ਫਿਰਾਉ ਖੋਜੰਤੀਆ। ਤਿਸ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਹੁਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਸਜੇ ਹੋਏ ਮੁਬਾਰਕ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰ ਘਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਧੀਰਜ ਧਾਰੀ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਰਾਵੀ ਦਰਿਆ ਦੇ ਕਿਨਾਰੇ 'ਤੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਮ 'ਤੇ ਕਰਤਾਰ ਦੇ ਨਾਮ 'ਤੇ ਨਗਰ ਵਸਾਇਆ ਹੈ ਕਰਤਾਰਪੁਰ ਸਾਹਿਬ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਧਰਮਸ਼ਾਲਾ ਬਣਵਾਈ ਹੈ, ਵਿੱਚ ਸੋਭਦੇ ਨੇ, ਸੰਗਤਾਂ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਨੇ। ਬੇਅੰਤ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਰਚੀ ਹੈ। ਇਸ ਪਾਵਨ ਗੁਰਬਾਣੀ ਦੀ ਰਚਨਾ ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੀ ਕੀਤੀ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਦੱਸੋ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਨੇ, ਨਿਰੰਕਾਰ ਜੀ ਦੀ ਬੰਦਗੀ ਕਰਨ ਵਾਲੇ ਪਰਮੇਸ਼ਰ ਜੀ ਦੇ ਸੰਤ ਸਾਧੂ ਨੇ, ਜੋ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਉੱਤਮ ਅਧਿਕਾਰੀ ਜਗਿਆਸਾ ਵਾਲੇ ਜਗਿਆਸੂ ਨੇ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਲ ਉਹਨਾਂ ਦਾ ਕਿੰਨਾ ਕੁ ਪ੍ਰੇਮ ਹੁੰਦਾ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ ਜਾਵੇ ਤਾਂ ਪਹਿਲੇ ਸੁਰਤਾਲ ਘਰ ਦੇ ਅੰਦਰ ਇਹਨਾਂ ਸ਼ਬਦਾਂ ਦਾ ਗਾਇਨ ਕਰਨਾ ਹੈ ਜੀਓ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਅਕਾਲ ਪੁਰਖ ਜੀਆਂ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ। ਜੇ ਕੋਈ ਨਾਮ ਵੀ ਉਚਾਰ ਲਵੇ ਨਾ, ਦੁੱਖ ਵਿੱਚ, ਭੀੜਾ ਵਿੱਚ, ਬਿਪਤਾ ਵਿੱਚ ਕਿਸੇ ਸਮੇਂ ਨਾਮ ਲੈ ਲਵੇ, ਪਰਮੇਸ਼ਰ ਜੀ ਸਹਾਇਤਾ ਕਰੋ, ਅਤੇ ਪਰਮੇਸ਼ਰ ਜੀ ਨਾਮ ਦਾ ਉਚਾਰਨ ਮਾਤਰ ਸੇ ਸਹਾਇਤਾ ਕਰਨੇ ਵਾਲੇ, ਰੱਖਿਆ ਕਰਨੇ ਵਾਲੇ ਨੇ। ਓਅੰਕਾਰ ਸਰਬ ਦਾ ਪ੍ਰਕਾਸ਼ਕ ਰੂਪ ਨੇ। ਜਿੰਨੇ ਵੀ ਆਕਾਰ ਕਰੋੜਾਂ ਬ੍ਰਹਿਮੰਡਾਂ ਦੇ ਸਹਿਤ ਨੇ ਨਾ, ਸਾਰਿਆਂ ਦੇ ਪੈਦਾ ਕਰਨ ਵਾਲੇ ਵਾਹਿਗੁਰੂ ਜੀ ਨੇ। ਸੋ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਨ ਵਾਲੇ ਆਪ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਜੋ ਪਰਮੇਸ਼ਰ ਜੀ ਸਤ ਚਿੱਤ ਆਨੰਦ ਸਰੂਪ ਨੇ, ਗੁਰ ਕਹੀਏ ਪੂਜਨੀਕ ਨੇ, ਸਭਨਾ ਤੋਂ ਵੱਡੇ ਨੇ, ਅਗਿਆਨਤਾ ਦਾ ਹਨੇਰਾ ਮਨਾਂ ਚੋਂ ਮਿਟਾ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਨੇ।

0: ऐसे परमेश्वर जी की प्राप्ति सतगुर प्रसाद, सतगुरु जी की कृपा दे नाल, कृपा दे राही, कृपा दे द्वारा हुंदी है जीओ।
1: जगदी नैन नींद नह चाहा।
0: सो गरीब निवाज सतगुरु जी हुण जगयासुआं दे सवाल दा जवाब देंदे ने कि अकाल पुरख जीआं दे नाल तिस दे भगतां दी, संतां दी, साधुआं दी, उत्तम अधिकारियां दी किन्नी कु प्रीती हुंदी है। ते हजूर प्रमाण दे करके समझाउंदे ने भाई, जिस प्रकार चकवी हुंदी है ना, नैन नींद नह चाहा, ਉਹ ਰਾਤਰੀ ਦੇ ਸਮੇਂ ਆਪਣੇ ਨੇਤਰਾਂ ਦੇ ਵਿੱਚ ਨੀਂਦ ਨਹੀਂ ਚਾਹੁੰਦੀ ਹੈ, ਸੌਣਾ ਨਹੀਂ ਲੋੜਦੀ ਹੈ,
1: ਨੀਂਦ ਨਾ ਪਾਈ,
0: ਕਿਉਂਕਿ ਉਸਦਾ ਪਿਆਰਾ ਪਤੀ, ਫਿਰ ਕਹੀਏ ਪਿਆਰਾ, ਫਿਰ ਕਹੀਏ ਪਤੀ, ਜੋ ਚਕਵਾ ਹੈ ਤਿਸ ਦੇ ਨਾਲ ਉਹ ਵਿਛੜ ਜਾਂਦਾ ਹੈ, ਅਤੇ ਵਿਛੜ ਕਰਕੇ ਆਪਣੇ ਪਿਆਰੇ ਤੋਂ ਨੀਂਦ ਨਾ ਪਾਈ, ਉਹ ਨੀਂਦ ਨੂੰ ਪਾਉਣਾ ਹੀ ਨਹੀਂ ਚਾਹੁੰਦੀ, ਉਹ ਸੌਣਾ ਹੀ ਨਹੀਂ ਚਾਹੁੰਦੀ, ਨੀਂਦ ਨੂੰ ਪ੍ਰਾਪਤ ਕਰਨਾ ਹੀ ਨਹੀਂ ਚਾਹੁੰਦੀ ਹੈ, ਕਿਉਂਕਿ ਚਕਵੀ ਦਾ ਪਿਆਰ ਹੈ ਚਕਵੇ ਦੇ ਨਾਲ, ਜਦੋਂ ਚਕਵਾ ਹੀ ਵਿਛੜ ਗਿਆ ਤਾਂ ਫਿਰ ਸੁੱਖ ਦੀ ਨੀਂਦ ਕਿਵੇਂ ਆਵੇ। ਸਾਧ ਸੰਗਤ ਜੀ, ਜਿਸ ਵੇਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲਿਆ ਨਾ, ਜੰਗਲ ਵਿੱਚ ਜਾ ਕਰਕੇ ਨਿਵਾਸ ਕੀਤਾ, ਰਾਵਣ ਆਇਆ, ਸੀਤਾ ਨਾ ਹਰਨ ਕਰਕੇ ਲੈ ਗਿਆ, ਚੁੱਕ ਕੇ ਲੈ ਗਿਆ, ਰਾਤਰੀ ਦਾ ਸਮਾਂ ਹੈ, ਰਾਮ ਚੰਦਰ ਜੀ ਅਤੇ ਲਛਮਣ ਜੀ ਜੰਗਲ ਦੇ ਵਿੱਚ ਸੀਤਾ ਜੀ ਨੂੰ ਲੱਭਦੇ ਫਿਰਦੇ ਨੇ, ਅਤੇ ਇਸ ਵੇਲੇ ਚਕਵੀ ਅਤੇ ਚਕਵੇ ਨੂੰ ਇਕੱਠਿਆਂ ਦੇਖਿਆ, ਮਨ ਵਿੱਚ ਬੜਾ ਰੋਸ ਆਇਆ, ਕ੍ਰੋਧ ਕੀਤਾ, ਤੇ ਰਾਮ ਚੰਦਰ ਜੀ ਕਹਿਣ ਲੱਗੇ, ਮੇਰੀ ਸੀਤਾ ਮੇਰੇ ਨਾਲੋਂ ਵਿਛੜ ਗਈ, ਮੈਂ ਵਿਛੜਿਆ ਫਿਰਦਾ, ਤੁਸੀਂ ਇਕੱਠੇ ਬੈਠੇ ਹੋ, ਜਾਓ ਤੁਸੀਂ ਵੀ ਵਿਛੜ ਜਾਓ, ਰਾਤ ਨੂੰ ਵਿਛੜ ਜਾਇਆ ਕਰੋਗੇ, ਸਵੇਰ ਨੂੰ ਤੁਹਾਡਾ ਮਿਲਾਪ ਸੂਰਜ ਚੜ੍ਹੇ ਹੋਇਆ ਕਰੇਗਾ। ਇਵੇਂ ਸਰਾਪ ਦੇ ਦਿੱਤਾ। ਤਰਮਾਇਣ ਦੇ ਪ੍ਰਸੰਗ ਦੇ ਅਨੁਸਾਰ ਰਾਮ ਚੰਦਰ ਜੀ ਦੇ ਸਰਾਪ ਦੇ ਕਰਕੇ ਚਕਵੀ ਅਤੇ ਚਕਵਾ ਰਾਤ ਨੂੰ ਵਿਛੜ ਜਾਂਦੇ ਨੇ ਅਤੇ ਦਿਨ ਨੂੰ ਇਹਨਾਂ ਦਾ ਮਿਲਾਪ ਹੁੰਦਾ ਹੈ। ਕਬੀਰ, ਚੱਕਈ ਜਾਓ ਨਿਸ ਬੀਸੁਰ ਹੈ, ਆਏ ਮਿਲਹਿ ਪ੍ਰਭਾਤ, ਜੋ ਨਰ ਵਿਛੁਰੇ ਰਾਮ ਤੇ, ਦਿਨ ਸਮਿਲੇ ਨਾ ਰਾਤ। ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਦਾ ਪ੍ਰਮਾਣ ਦੇ ਕਰਕੇ ਬਚਨ ਕੀਤੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਫਿਰ ਚੱਕਵੀ ਦਾ ਕਹੀਏ ਸੁਭਾਅ ਵੀ ਇਵੇਂ ਬਣ ਗਿਆ। ਜਦੋਂ ਰਾਤਰੀ ਦਾ ਸਮਾਂ ਹੁੰਦਾ, ਇਹ ਜਲ 'ਤੇ ਵਸਣ ਵਾਲੇ ਜੀਵ ਨੇ ਨਾ, ਸਾਧ ਸੰਗਤ ਜੀ, ਨਦੀ ਦੇ, ਸਰੋਵਰ ਦੇ, ਤਲਾਬ ਦੇ ਕਿਨਾਰੇ ਜਿੱਥੇ ਵੱਸਦੇ ਨੇ, ਚਕਵਾ ਉਸ ਪਾਣੀ ਦੇ ਦੂਸਰੇ ਪਾਸੇ ਬੋਲਦਾ, ਚਕਵੀ ਇੱਕ ਪਾਸੇ ਬੋਲਦੀ ਏ, ਚਕਵੀ ਦੇ ਮਨ ਦੇ ਵਿੱਚ ਤਾਂਘ ਹੁੰਦੀ ਏ, ਜਾ ਕਰਕੇ ਆਪਣੇ ਪਤੀ ਦੇ ਕੋਲ ਉਸਦਾ ਦਰਸ਼ਨ ਪਾਵਾਂ। ਨਦੀ ਦੇ ਉੱਪਰੋਂ ਦੀ ਉੱਡ ਕਰਕੇ ਦੂਸਰੇ ਕਿਨਾਰੇ 'ਤੇ ਜਾਂਦੀ ਏ, ਨਦੀ ਦੇ ਜਲ ਦੇ ਵਿੱਚ ਜਾਂ ਸਰੋਵਰ ਤਲਾਬ ਦੇ ਜਲ ਦੇ ਵਿੱਚ ਜਿਹੜਾ ਠਹਿਰਿਆ ਹੋਇਆ, ਟਿਕਿਆ ਹੋਇਆ ਜਲ ਹੋਵੇ, ਅਤੇ ਇਸ ਦੇ ਵਿੱਚ ਆਪਣੇ ਪਰਛਾਵੇਂ ਨੂੰ, ਆਪਣੇ ਅਕਸ, ਆਪਣੇ ਪ੍ਰਤੀਬਿੰਬ ਨੂੰ ਦੇਖਦਿਆਂ ਉੱਡਦੀ ਜਾਂਦੀ ਏ ਦੂਸਰੇ ਕਿਨਾਰੇ ਵੱਲ ਨੂੰ, ਅਤੇ ਮਨ ਵਿੱਚ ਭਾਵ ਇਵੇਂ ਕਰਦੀ ਏ, ਜੋ ਤਿਸ ਦਾ ਪਤੀ ਦੂਸਰੇ ਕਿਨਾਰੇ 'ਤੇ ਬੋਲ ਰਿਹਾ ਸੀ ਨਾ, ਉਹ ਪਾਣੀ ਦੇ ਵਿੱਚ ਤਿਸ ਦੇ ਨਾਲ ਨਾਲ ਜਾ ਰਿਹਾ, ਪਰਛਾਵੇਂ ਨੂੰ ਆਪਣਾ ਪਤੀ ਜਾਣ ਕਰਕੇ ਸਰੋਵਰ ਦੇ, ਤਲਾਬ ਦੇ ਦੂਸਰੇ ਕਿਨਾਰੇ 'ਤੇ ਜਾਂਦੀ ਏ, ਕਿਨਾਰੇ 'ਤੇ ਜਾ ਕਰਕੇ ਜਦੋਂ ਉਤਰਦੀ ਏ, ਅਤੇ ਸਾਧ ਸੰਗਤ ਜੀ, ਜਿਹੜਾ ਪ੍ਰਤੀਬਿੰਬ ਪਾਣੀ ਵਿੱਚ ਦਿਸਦਾ ਸੀ, ਹੁਣ ਕਿਨਾਰੇ 'ਤੇ ਆ ਜਾਣ ਦੇ ਕਰਕੇ ਦਿਸਣੋਂ ਬੰਦ ਹੋ ਜਾਂਦਾ, ਫਿਰ ਇੱਧਰੋਂ ਉਡਾਰੀ ਮਾਰਦੀ ਆਪਣੇ ਪਰਛਾਵੇ ਨੂੰ ਦੇਖਦਿਆਂ ਦੂਜੇ ਪਾਸੇ ਤੋਂ ਪਹਿਲੇ ਪਾਸੇ ਚਲੀ ਜਾਂਦੀ ਏ, ਫਿਰ ਆਪਣੇ ਚਕਵੇ ਨੂੰ ਉੱਥੇ ਨਹੀਂ ਦੇਖਦੀ, ਕਿਉਂਕਿ ਇੰਨੇ ਸਮੇਂ ਨੂੰ ਚਕਵਾ ਉੱਡ ਕੇ ਦੂਜੇ ਕਿਨਾਰੇ 'ਤੇ ਆ ਜਾਂਦਾ, ਚਕਵੀ ਇੱਧਰੋਂ ਉਡਾਨ ਭਰਦੀ ਏ ਪਹਿਲੇ ਕਿਨਾਰੇ 'ਤੇ ਆ ਜਾਂਦੀ ਏ, ਅਤੇ ਚਕਵਾ ਪਹਿਲੇ ਕਿਨਾਰੇ ਤੋਂ ਉਡਾਨ ਭਰਦਾ ਅਤੇ ਦੂਜੇ ਕਿਨਾਰੇ 'ਤੇ ਆ ਜਾਂਦਾ। ਇਸ ਪ੍ਰਕਾਰ ਰਾਤ ਭਰ ਇਹਨਾਂ ਦਾ ਵਿਛੋੜਾ ਪਿਆ ਰਹਿੰਦਾ, ਅਤੇ ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਵੇਂ ਚਕਵੀ ਨੇਤਰਾਂ ਦੇ ਵਿੱਚ ਨੀਂਦ ਨਹੀਂ ਚਾਹੁੰਦੀ ਹੈ, ਕਿਉਂਕਿ ਆਪਣੇ ਪਿਰੀ ਪਿਆਰੇ ਚਕਵੀ ਚਕਵੇ ਤੋਂ ਵਿਛੜ ਕਰਕੇ ਨੀਂਦ ਪ੍ਰਾਪਤ ਹੀ ਨਹੀਂ ਕਰਨਾ ਚਾਹੁੰਦੀ, ਨੀਂਦ ਨਾ ਪਾਈ ਪਿਆਰੇ ਤੋਂ ਵਿਛੜ ਕਰਕੇ ਉਸ ਦੇ ਨੇਤਰਾਂ ਦੇ ਵਿੱਚ ਨੀਂਦ ਨਹੀਂ ਪੈਂਦੀ ਹੈ। ਇਸੇ ਪ੍ਰਕਾਰ
1: ਚਕਵੀ ਨੈਣ ਨੀਂਦ ਨਾ ਹੈ ਚਾਹਾ।
0: ਭਾਈ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਜਿਵੇਂ ਚਕਵੀ ਚਕਵੇ ਦਾ ਪਿਆਰ ਹੁੰਦਾ, ਇਵੇਂ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਦੇ ਨੇ। ਚਕਵੀ ਦੇ ਨਿਆਈ, ਉਹਨਾਂ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਥਾਈ ਅਤੇ ਅੰਤ ਪਿਆਰ ਹੁੰਦਾ ਹੈ। ਵਾਹਿਗੁਰੂ ਜੀ ਦੇ ਨਾਲ ਉਹ ਵਿਛੜ ਕਰਕੇ ਬਿਨਾਂ ਦਰਸ਼ਨਾਂ ਤੋਂ ਨੇਤਰਾਂ ਦੇ ਵਿੱਚ ਨੀਂਦ ਨਾ ਚਾਹੈ, ਸੌਣਾ ਨਹੀਂ ਚਾਹੁੰਦੇ, ਦੇਰ ਰਾਤ ਤੱਕ ਭਜਨ ਕਰਦੇ ਰਹਿੰਦੇ ਨੇ, ਅਤੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਚੌਂਕੜੇ ਲਾ ਲੈਂਦੇ ਨੇ। ਭਾਈ ਨਹੀਂ ਸੌਣਾ ਚਾਹੁੰਦੇ ਵਾਹਿਗੁਰੂ ਜੀ ਤੋਂ ਵਿਛੜ ਕਰਕੇ,
1: ਫਿਰ ਨੀਂਦ ਨਾ ਪਾਈ,
0: ਕਿਉਂਕਿ ਚਕਵੇ ਸਰੂਪ ਪਰਮੇਸ਼ਰ ਜੀ ਤੋਂ ਵਿਛੜ ਕਰਕੇ, ਪ੍ਰੀ ਪਰਮਾਤਮਾ ਜੀ ਤੋਂ ਵਿਛੜ ਕਰਕੇ ਨੀਂਦ ਨਾ ਪਾਈ। ਤਿੰਨਾਂ ਨੂੰ ਸ਼ਾਂਤੀ ਰੂਪੀ, ਸ਼ਾਂਤੀ ਅਵਸਥਾ ਰੂਪੀ ਜੋ ਨੀਂਦ ਹੈ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਨਹੀਂ ਪੈਂਦੀ ਹੈ, ਅਰਥਾਤ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਹਿਰਦੇ ਨੂੰ ਸ਼ਾਂਤੀ ਸੁੱਖ ਨਹੀਂ ਮਿਲਦਾ, ਧੀਰਜ ਨਹੀਂ ਆਉਂਦਾ ਹੈ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਤੋਂ ਵਿਛੜ ਕਰਕੇ ਸ਼ਾਂਤੀ ਰੂਪੀ ਨੀਂਦਰ ਤਿੰਨਾਂ ਨੂੰ ਨਹੀਂ ਪੈਂਦੀ
1: ਹੈ।
0: ਮਹਾਰਾਜ ਫਿਰ ਚਕਵੀ ਚਕਵੇ ਨੂੰ ਪ੍ਰਾਪਤ ਕਿਵੇਂ ਕਰਦੀ ਹੈ? ਹਜ਼ੂਰ ਫਰਮਾਉਂਦੇ ਨੇ ਸੂਰ ਚਰੈ, ਸੂਰ ਦਾ ਅਰਥ ਹੈ ਸੂਰਜ, ਤੇ ਚਰੈ ਭਾਰਾ ਕਰਕੇ ਬੋਲਣਾ ਚੜੈ। ਜਿਸ ਵੇਲੇ ਸੂਰ ਚਰੈ, ਸੂਰਜ ਚੜਦਾ ਨਾ, ਤੇ ਇਸ ਵੇਲੇ ਪ੍ਰਿਓ ਦੇਖੈ ਨੈਨੀ, ਆਪਣੀਆਂ ਨੇਤਰਾਂ ਦੇ ਨਾਲ, ਆਪਣੀਆਂ ਅੱਖਾਂ ਦੇ ਨਾਲ ਜੋ ਚਕਵੀ ਹੈ ਆਪਣੇ ਪਿਆਰੇ ਪਤੀ ਚਕਵੇ ਨੂੰ ਦੇਖਦੀ ਹੈ।
1: ਲਾਗਾ ਪਾਈ
0: ਤੇ ਫਿਰ ਨਿਵ ਨਿਵ ਕੇ ਝੁੱਕ ਝੁੱਕ ਕੇ ਸੂਰਜ ਦੇ ਚਰਨਾਂ ਤੇ ਨਮਸਕਾਰ ਕਰਦੀ ਏ, ਅਰਥਾਤ ਸੂਰਜ ਦੇ ਅੱਗੇ ਮੱਥੇ ਟੇਕਦੀ ਏ। ਇਹ ਸੂਰਜ ਧਨ ਹੈ ਤੂੰ, ਤੂੰ ਪ੍ਰਕਾਸ਼ ਕੀਤਾ ਤੇ ਤੇਰੇ ਪ੍ਰਕਾਸ਼ ਦੇ ਹੋਣੇ ਕਰਕੇ ਮੈਨੂੰ ਮੇਰਾ ਪਿਆਰਾ ਪਤੀ ਮਿਲ ਗਿਆ। ਸੂਰਜ ਚੜ ਜਾਵੇ ਪਤੀ ਦੇ ਮਿਲਾਪ ਤੇ, ਉਹ ਜਿਹੜੀ ਇਸ ਪ੍ਰਕਾਰ ਚੱਕਵੀ ਝੁੱਕ ਝੁੱਕ ਕੇ ਨਮਸਕਾਰਾਂ ਕਰਦੀ ਏ, ਇਸੇ ਪ੍ਰਕਾਰ
1: ਸੂਰ ਚਰਾ ਪ੍ਰਿਓ ਦੇਖਾ ਨਾਨੀ।
0: ਮਹਾਰਾਜ ਜੋ ਵਾਹਿਗੁਰੂ ਪਰਮੇਸ਼ਰ ਜੀ ਦੇ ਪਿਆਰੇ ਚੱਕਵੀਆਂ ਦੀ ਨਿਆਈ ਪਿਆਰ ਕਰਨ ਵਾਲੇ ਨੇ, ਫਿਰ ਤਿੰਨਾਂ ਨੂੰ ਸੁੱਖ ਕਿਵੇਂ ਮਿਲਦਾ? ਹਜ਼ੂਰ ਫਰਮਾਉਂਦੇ ਨੇ ਬ੍ਰਹਮ ਗਿਆਨ ਦੇ ਸੂਰਜ ਰੂਪ ਹੋ ਕਰਕੇ ਚਰੈ, ਜਦੋਂ ਪੂਰੇ ਸਤਿਗੁਰੂ ਜੀ ਚੜ੍ਹਦੇ ਨੇ ਨਾ ਆਪਣੀਆਂ ਭਗਤੀ ਰੂਪੀ ਕਿਰਨਾਂ ਦੇ ਨਾਲ, ਹਿਰਦੇ ਆਕਾਸ਼ ਦੇ ਅੰਦਰ ਚਾਨਣ ਫੈਲਾ ਦਿੰਦੇ ਨੇ, ਪ੍ਰਿਓ ਦੇਖੈ ਨੈਨੀ, ਫਿਰ ਹਿਰਦੇ ਦੇ ਵਿੱਚੋਂ ਜਦੋਂ ਦੁਰਮਤ ਦਾ ਹਨੇਰਾ ਮਿਟ ਗਿਆ, ਬ੍ਰਹਮ ਗਿਆਨ ਦਾ ਚਾਨਣ ਹੋ ਆਉਂਦਾ ਨਾ, ਫਿਰ ਹਿਰਦੇ ਦੇ ਅੰਦਰ ਅੰਤਹਿਕਰਨ ਦੇ ਅੰਦਰ ਹੀ ਪ੍ਰਿਓ ਦੇਖੈ ਨੈਨੀ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਸਾਧੂ ਰੂਪੀ ਮਹਾਤਮਾ ਰੂਪੀ ਜਗਿਆਸੂ ਰੂਪ ਚੱਕਵੀਆਂ ਪਰਮੇਸ਼ਰ ਜੀ ਨੂੰ ਦੇਖ ਲੈਂਦੀਆਂ ਹਨ, ਹਿਰਦੇ ਦੇ ਅੰਦਰ ਹੀ ਤਿਸ ਦੀ ਜੋਤ ਨੂੰ ਸਾਖਿਆਤਕਾਰ ਤੱਕਦੀਆਂ ਹਨ।
1: ਨਿਵ ਨਿਵ ਲਾਗਾ ਪਾਈ
0: ਤੇ ਫਿਰ ਸੂਰਜ ਦੀ ਨਿਆਈ ਬ੍ਰਹਮ ਗਿਆਨ ਦਾ ਚਾਨਣ ਦੇਣ ਵਾਲੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਤੇ ਨਿਵ ਨਿਵ ਕੇ ਝੁੱਕ ਝੁੱਕ ਕੇ ਸਤਿਗੁਰਾਂ ਦੇ ਚਰਨੀ ਲੱਗਦੇ ਨੇ। ਧੰਨ ਹੋ ਸਤਿਗੁਰੂ ਜੀ, ਤੁਸਾਂ ਨੇ ਕਿਰਪਾ ਕਰਕੇ ਪਤੀ ਪਰਮੇਸ਼ਰ ਜੀ ਦੇ ਨਾਲ ਮੇਲ ਦਿੱਤਾ। ਧੰਨ ਹੋ ਸਤਿਗੁਰੂ ਜੀ, ਆਪ ਜੀ ਨੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ। ਬਾਰ ਬਾਰ ਝੁੱਕ ਝੁੱਕ ਕੇ ਗੁਰੂ ਕੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ ਜੀਓ।
1: ਕਿਰਪਾਵਾ ਪ੍ਰੇਮ ਸਖਾਈ
0: ਇਸ ਪ੍ਰਕਾਰ ਵਾਹਿਗੁਰੂ ਜੀ ਦਾ ਪ੍ਰੀ ਜੀ ਦਾ ਪ੍ਰੇਮ ਹੀ ਉਹਨਾਂ ਨੂੰ ਭਾਉਂਦਾ ਹੈ ਤੇ ਪ੍ਰੇਮ ਹੀ ਉਹਨਾਂ ਦਾ ਸਖਾਈ ਸਖਾ ਹੈ, ਮਿੱਤਰ ਹੈ, ਸੁੱਖ ਦੇਣ ਵਾਲਾ ਹੈ। ਕਿਉਂਕਿ ਪ੍ਰੇਮ ਤੋਂ ਬਿਨਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਇਸ ਕਰਕੇ ਭਾਈ ਸਾਰਿਆਂ ਸਾਧਨਾਂ ਦੇ ਵਿੱਚੋਂ ਉੱਤਮ ਸਾਧਨ ਪ੍ਰੇਮ ਹੀ ਸਖਾਈ ਸਖਾ ਸਹਾਇਤਾ ਕਰਨੇ ਵਾਲਾ ਹੈ। ਇਸ ਕਰਕੇ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਨਾ, ਪਿਆਰ ਕਰਨਾ ਹੀ ਪਾਉਂਦਾ ਹੈ।
1: ਬਿਨ ਘੜੀ ਨਹੀਂ ਜਗ ਜੀਵਾ
0: ਤੇ ਇਸ ਵਾਹਿਗੁਰੂ ਜੀ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਉਹਨਾਂ ਦਾ ਜਗਤ ਦੇ ਅੰਦਰ ਜੀਣਾ ਨਹੀਂ ਹੁੰਦਾ। ਉਹ ਤੇ ਆਖਾ ਜੀਵਾ ਨਾਮ ਨੂੰ ਆਖ ਆਖ ਕਰਕੇ ਜਪ ਜਪ ਕਰਕੇ ਹੀ ਜਿਉਂਦੇ ਨੇ। ਇੱਕ ਘੜੀ ਵਾਹਿਗੁਰੂ ਜੀ ਤੋਂ ਵਿਛੜ ਕਰਕੇ ਉਹਨਾਂ ਦਾ ਸੁੱਖ ਪੂਰਵਕ ਜੀਵਣਾ ਨਹੀਂ ਹੁੰਦਾ ਹੈ, ਰੂਹਾਨੀਅਤ ਦਾ ਜੀਵਣਾ ਉਹਨਾਂ ਦਾ ਨਹੀਂ ਹੁੰਦਾ ਹੈ ਵਾਹਿਗੁਰੂ ਜੀ ਤੋਂ ਵਿਛੜ ਕਰਕੇ ਇੱਕ ਘੜੀ ਮਾਤਰ ਵੀ। ਇੱਕ ਘੜੀ ਦਾ ਵਿਛੋੜਾ ਮੇਰੇ ਪ੍ਰੀਤਮਾ ਜੁਗਾਂ ਦੇ ਸਮਾਨ ਬੀਤਦਾ, ਚਾਰ ਪਹਿਰ ਚਹੁ ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ।
1: ਐਸੀ ਪਿਆਸ ਤਿਸਾਈ
0: ਭਾਈ ਤਿਸਾਈ ਤਿਨ੍ਹਾਂ ਦੇ ਤਾਈ, ਐਸੀ ਪਿਆਸ ਤਿਸਾਈ ਪਿਆਹ ਲੱਗੀ ਰਹਿੰਦੀ ਏ, ਪਿਆਸ ਮਨ ਨੂੰ ਦਰਸ਼ਨਾਂ ਦੀ ਇੱਛਾ ਲੱਗੀ ਰਹਿੰਦੀ ਏ। ਉਹਨਾਂ ਦੀ ਇਹ ਪਿਆਸਾ ਉਦੋਂ ਤੱਕ ਬੁੱਝਦੀ ਨਹੀਂ ਜਦੋਂ ਤੱਕ ਤਿਸਾਈ ਤੇ ਸਸਾਈ ਪਰਮੇਸ਼ਰ ਜੀ ਦੇ ਉਹ ਦੀਦਾਰ ਨਹੀਂ ਪਾ ਲੈਂਦੇ। ਸਾਧ ਸੰਗਤ ਜੀ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਭਾਈ ਜਿਵੇਂ ਆਦਮੀ ਪਿਆਸਾ ਹੋਵੇ, ਉਸ ਨੂੰ ਕੋਈ ਭੋਜਨ ਦੇਈ ਜਾਵੇ, ਕੋਈ ਸੋਨਾ ਦੇਈ ਜਾਵੇ, ਕੋਈ ਚਾਂਦੀ ਦੇਈ ਜਾਵੇ, ਉਹ ਕਹਿੰਦਾ ਜੀ ਪਹਿਲਾਂ ਪਾਣੀ ਚਾਹੀਦਾ। ਜਿਹੜਾ ਪਿਆਸਾ ਉਸ ਨੂੰ ਪਾਣੀ ਦੀ ਲੋੜ ਹੈ, ਉਸ ਨੂੰ ਸੋਨੇ ਦੀ ਲੋੜ ਨਹੀਂ, ਉਹਨੂੰ ਇੱਟਾਂ ਦੀ ਲੋੜ ਨਹੀਂ, ਪੱਥਰਾਂ ਦੀ ਲੋੜ ਨਹੀਂ, ਮਹਿਲ ਦੀ ਲੋੜ ਨਹੀਂ। ਪ੍ਰਾਣ ਖੁਸ਼ਕ ਹੋਏ ਹੋਣ, ਜਾਨ ਨਿਕਲਦੀ ਹੋਵੇ, ਜੀਵ ਤੜਫਦਾ ਹੋਵੇ, ਕੋਈ ਉਸ ਨੂੰ ਕਹਿ ਲਵੇ 100 ਮਣ ਸੋਨਾ ਲੈ ਲਾ, ਉਹ ਕਹਿੰਦਾ ਸੋਨਾ ਰਹਿਣ ਦੇ, ਮੈਨੂੰ ਘੁੱਟ ਪਾਣੀ ਦੀ ਪਿਲਾ ਦੇ। ਜਿਵੇਂ ਪਿਆਸੇ ਦੀ ਪਿਆਸ ਪਾਣੀ ਤੋਂ ਬਿਨਾਂ ਨਹੀਂ ਉਤਰਦੀ, ਸਾਧ ਸੰਗਤ ਜੀ ਇਸੇ ਪ੍ਰਕਾਰ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਨਾ, ਅਤੇ ਇਸ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਤ ਹਿਰਦੇ ਦੇ ਅੰਦਰ ਲੱਗੀ ਏ, ਦਰਸ਼ਨਾਂ ਤੋਂ ਬਿਨਾਂ ਤਿੰਨਾਂ ਨੂੰ ਚੈਨ ਨਹੀਂ ਪੈਂਦਾ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਕਮਲ ਕਿਰਨ ਆਕਾਸੀ
0: ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਚਨ ਬੜੇ ਅਨੁਪਮ ਨੇ, ਹਿਰਦੇ ਨੂੰ ਸ਼ਾਂਤੀ ਸੁੱਖ ਦੇਣ ਵਾਲੇ ਨੇ। ਮਹਾਰਾਜ ਕਿਰਪਾ ਕਰਕੇ ਪਿਆਰਿਆਂ ਦਾ ਪਿਆਰ ਹੋਰ ਉਦਾਹਰਣ ਦੇ ਕਰਕੇ ਸਮਝਾਓ ਜੀ। ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਰਵਰ ਕਮਲ, ਜਿਵੇਂ ਭਾਈ ਜਿਹੜੇ ਕਮਲ ਦੇ ਫੁੱਲ ਨੇ ਨਾ, ਇਹ ਸਰਵਰ ਤਲਾਬ ਦੇ ਅੰਦਰ ਹੋਇਆ ਕਰਦੇ ਨੇ। ਕਿਰਨ ਆਕਾਸੀ, ਆਕਾਸਾਚਾਰੀ ਜੋ ਸੂਰਜ ਹੈ, ਜਿਸ ਵੇਲੇ ਆਪਣੀਆਂ ਕਿਰਨਾਂ ਨੂੰ ਫੈਲਾਉਂਦਾ ਹੈ, ਧਰਤੀ ਦੇ ਉੱਪਰ ਪ੍ਰਕਾਸ਼ ਕਰਦਾ, ਉਸ ਵੇਲੇ
1: ਸਹਿਜ ਸੁਭਾਅ
0: ਸੁਤੇ ਸਿਧ ਹੀ ਅਚਾਨਕ ਜਿਹੀ ਜਿਹੜੇ ਕਮਲ ਦੇ ਫੁੱਲ ਨੇ ਉਹ ਖਿੜ ਉੱਠਦੇ ਨੇ। ਇਹਨਾਂ ਦਾ ਸੂਰਜ ਦੇ ਨਾਲ ਪਿਆਰ ਹੀ ਐਸਾ, ਪਿਆਰ ਕਰਕੇ ਸੁਭਾਅ ਐਸਾ ਬਣ ਗਿਆ, ਜਿਸ ਵੇਲੇ ਸੂਰਜ ਛਿਪ ਜਾਂਦਾ ਹੈ ਤੇ ਜਿਹੜੇ ਕਮਲ ਦੇ ਫੁੱਲ ਨੇ ਉਹ ਮੁਰਝਾ ਜਾਂਦੇ ਨੇ, ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਤੇ ਜਦੋਂ ਸੂਰਜ ਚੜ ਜਾਂਦਾ ਹੈ ਪੰਖੜੀਆਂ ਖਿੜ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਆਕਾਸ਼ ਦੇ ਵਿੱਚ ਵਿਚਰਨੇ ਵਾਲਾ ਜਿਹੜਾ ਸੂਰਜ ਹੈ ਆਕਾਸ਼ਚਾਰੀ, ਜਿਸ ਵੇਲੇ ਆਪਣੀਆਂ ਕਿਰਨਾਂ ਦੇ ਨਾਲ ਪ੍ਰਕਾਸ਼ ਪਾਉਂਦਾ ਹੈ, ਬਿਗਸੈ ਸਹਿਜ ਸੁਭਾਈ, ਸਹਿਜ ਸੁਭਾਅ ਸੁਤੇ ਸਿੱਧ ਹੀ, ਇਸ ਦੇ ਪਿਆਰ ਦੇ ਵਿੱਚ ਜਿਹੜਾ ਕਮਲ ਦਾ ਫੁੱਲ ਹੈ ਉਹ ਖਿੜ ਆਉਂਦਾ ਹੈ।
1: ਪ੍ਰੀਤਮ ਪ੍ਰੀਤ ਬਣੀ ਆਭ ਐਸੀ,
0: ਕਮਲ ਦੇ ਫੁੱਲ ਦੇ ਹਿਰਦੇ ਦੇ ਅੰਦਰ ਆਪਣੇ ਪਿਆਰੇ ਸੂਰਜ ਦੇ ਪ੍ਰਥਾਏ ਐਸੀ ਪ੍ਰੀਤੀ ਬਣ ਆਈ ਹੈ।
1: ਜੋਤ ਮਿਲਾਈ,
0: ਜਿਸ ਵੇਲੇ ਜੋਤੀ ਸਰੂਪ ਸੂਰਜ ਆਪਣੀਆਂ ਕਿਰਨਾਂ ਰੂਪੀ ਜੋਤ ਨੂੰ ਕਮਲ ਫੁੱਲ ਦੇ ਨਾਲ ਮਿਲਾਈ, ਮਿਲਦਾ ਕਮਲ ਫੁੱਲ ਦੇ ਉੱਪਰ ਪਾਉਂਦਾ ਹੈ, ਕਮਲ ਦਾ ਫੁੱਲ ਖਿੜ ਉੱਠਦਾ ਹੈ। ਇਸੇ ਪ੍ਰਕਾਰ ਸਰਵਰ
1: ਸਰਵਰ ਕਮਲ ਕਿਰਨ ਆਕਾਸੀ,
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਇਹ ਕਮਲ ਦੀ ਨਿਆਈ ਸਤ ਸੰਗਤ ਰੂਪੀ ਸਰਵਰ ਸਰੋਵਰ ਦੇ ਅੰਦਰ ਰਹਿਣ ਵਾਲੇ ਨੇ। ਜਿਸ ਵੇਲੇ ਕਿਰਨ ਆਕਾਸੀ, ਹਿਰਦੇ ਆਕਾਸ਼ ਦੇ ਅੰਦਰ ਵਿਚਰਨੇ ਵਾਲੇ, ਚਿਦਾਕਾਸ਼ ਦੇ ਅੰਦਰ ਵਿਚਰਨੇ ਵਾਲੇ ਸੂਰਜ ਸਰੂਪ ਸਤਿਗੁਰੂ ਜੀ,
1: ਸਹਿਜ ਸੁਭਾਈ,
0: ਬ੍ਰਹਮ ਗਿਆਨ ਦਾ ਚਾਨਣ ਕਰਨੇ ਵਾਸਤੇ ਭਗਤੀ ਰੂਪੀ ਕਿਰਨਾਂ ਗੁਰਸਿੱਖਾਂ ਦੇ ਹਿਰਦਿਆਂ ਦੇ ਉੱਪਰ ਪਾਉਂਦੇ ਨੇ ਨਾ, ਤੇ ਗੁਰਸਿੱਖਾਂ ਦੇ ਹਿਰਦੇ ਰੂਪੀ ਕਮਲ ਸਹਿਜੇ ਹੀ ਖਿੜ ਉੱਠਦੇ ਹਨ।
1: ਪ੍ਰੀਤ ਬਣੀ ਆਭ ਐਸੀ,
0: ਗੁਰਸਿੱਖਾਂ ਦੇ ਆਭ ਹਿਰਦੇ ਦੇ ਅੰਦਰ ਐਸੀ ਪ੍ਰੀਤਮ ਪਿਆਰੇ ਪਰਮੇਸ਼ਰ ਜੀ ਦੇ ਨਾਲ ਪ੍ਰਾਪਤ ਕਰਨੇ ਦੀ ਪ੍ਰੀਤੀ ਬਣ ਆਈ ਹੈ। ਵਾਹਿਗੁਰੂ ਜੀ ਦੀ ਬੰਦਗੀ ਕਰ ਕਰਕੇ ਜੋਤੀ ਸਰੂਪ ਪਰਮੇਸ਼ਰ ਜੀ ਦੇ ਨਾਲ ਆਪਣੀ ਜੋਤ ਨੂੰ ਮਿਲਾਉਂਦੇ ਹਨ, ਅਰਥਾਤ ਸਿਮਰਨ ਦੇ ਵਿੱਚ ਹੀ ਲੀਨ ਰਹਿੰਦੇ ਨੇ ਤੇ ਸਰੀਰ ਸ਼ਾਂਤ ਹੋਣੇ

0: ਜੇ ਕਿਰਪਾਲਤਾ ਕਰਕੇ ਐਸੀ ਕੋਈ ਹੋਰ ਵੀ ਮਿਸਾਲ, ਕੋਈ ਹੋਰ ਵੀ ਉਦਾਹਰਣ ਦੇ ਕਰਕੇ ਸਮਝਾਓ, ਕਿਸੇ ਹੋਰ ਦਾ ਪਿਆਰ ਵੀ ਜਣਾਓ ਜਿਸ ਦੀ ਉਦਾਹਰਣ ਨੂੰ ਸੁਣ ਕੇ ਵਾਹਿਗੁਰੂ ਜੀ ਦੇ ਨਾਲ ਸਾਡਾ ਪਿਆਰ ਬਣ ਆਵੇ। ਹਜ਼ੂਰ ਫਰਮਾਉਂਦੇ ਨੇ ਭਾਈ ਚਾਤਰਕ ਬਬੀਹਾ ਹੁੰਦਾ ਨਾ, ਜਦੋਂ ਤੱਕ ਤੇ ਇਸ ਨੂੰ ਸਵਾਂਤੀ ਨਛੱਤਰ ਦੇ ਅੰਦਰ ਵਰਨ ਵਾਲੇ ਮੀਂਹ ਦੀਆਂ ਬੂੰਦਾਂ ਪ੍ਰਾਪਤ ਨਾ ਹੋ ਜਾਣ। 27 ਨਛੱਤਰਾਂ ਦੇ ਵਿੱਚੋਂ ਇੱਕ ਨਛੱਤਰ ਦਾ ਨਾਮ ਹੈ ਸਵਾਂਤੀ ਨਛੱਤਰ। ਉਸ ਨਛੱਤਰ ਦੇ ਅੰਦਰ ਜਿੰਨਾ ਵੀ ਮੀਂਹ ਵਰਦਾ ਨਾ, ਉਸ ਨੂੰ ਸਵਾਂਤੀ ਬੂੰਦਾ ਕਿਹਾ ਜਾਂਦਾ। ਆ ਥੋੜ੍ਹਾ ਸਮਾਂ ਪਹਿਲਾਂ, 2 ਦਿਨ ਪਹਿਲਾਂ ਸਵਾਂਤੀ ਨਛੱਤਰ ਲੰਘ ਕੇ ਗਿਆ ਅਤੇ ਹਲਕੀ ਹਲਕੀ ਵਰਖਾ ਬੂੰਦਾ ਬਾਂਦੀ ਕਣੀਆਂ ਪਈਆਂ ਸਨ। ਇਸ ਪ੍ਰਕਾਰ ਵਿਦਵਾਨ ਜਨਾਂ ਦਾ ਮੰਨਣਾ, ਜੇ ਇਹ ਬੂੰਦਾ ਰੋਗੀ ਦੇ ਉੱਪਰ ਪੈ ਜਾਣ ਤਾਂ ਰੋਗਾਂ ਦੀ ਨਿਵਿਰਤੀ ਹੋ ਜਾਂਦੀ ਹੈ। ਜੇ ਸਵਾਂਤੀ ਬੂੰਦ ਦਾ ਜਲ ਗੰਜੇ ਦੇ ਸਿਰ ਦੇ ਉੱਪਰ ਪੈ ਜਾਵੇ, ਵਾਲ ਉਗਾਉਂਦੇ ਨੇ। ਜੇ ਸਿੱਪ ਦੇ ਵਿੱਚ ਪੈ ਜਾਵੇ, ਸੁੱਚਾ ਮੋਤੀ ਬਣ ਜਾਂਦਾ। ਸੱਪ ਦੇ ਮੂੰਹ ਵਿੱਚ ਪੈ ਜਾਵੇ ਤੇ ਜ਼ਹਿਰ ਸ਼ਾਂਤ ਕਰ ਦਿੰਦਾ। ਤੇ ਜੇ ਇਸੇ ਪ੍ਰਕਾਰ ਸਵਾਂਤੀ ਬੂੰਦ ਬਬੀਹੇ ਦੇ ਮੁੱਖ ਵਿੱਚ ਪੈ ਜਾਵੇ ਤੇ ਇਸ ਦੀ ਪਿਆਸ ਮਿਟ ਜਾਂਦੀ ਏ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜਾ ਬਬੀਹਾ ਹੈ ਨਾ, ਜਲ ਦੀ ਪ੍ਰਾਪਤੀ ਵਾਸਤੇ, ਸਵਾਂਤੀ ਬੂੰਦ ਵਾਸਤੇ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਟੇਰਾ ਰੱਟਦਾ ਰਹਿੰਦਾ ਹੈ ਮੁੱਖ ਦੇ ਵਿੱਚੋਂ ਦਿਨ ਰਾਤ। ਤੇ ਵਿਰਲਾਪ ਕਰਨੇ ਵਾਲਾ ਹੋ ਕਰਕੇ ਵਿਰਲਾਪ ਕਰਦਾ ਬਿੱਲ ਲਾਈ। ਜਿਸ ਪ੍ਰਕਾਰ ਸੋ ਜਿਹੜੇ ਬਿੱਲ ਲਾਉਣ ਵਾਲੇ ਬਾਲਕ ਹੁੰਦੇ ਨੇ ਨਾ ਸਾਧ ਸੰਗਤ ਜੀ, ਉਹ ਰੋਂਦੇ ਹੀ ਰਹਿੰਦੇ ਨੇ, ਰੋਣੋ ਚੁੱਪ ਹੀ ਨਹੀਂ ਕਰਦੇ। ਇਸ ਪ੍ਰਕਾਰ ਤੇ ਇਸ ਨੂੰ ਬਿਲੱਲਾ ਵੀ ਕਿਹਾ ਜਾਂਦਾ। ਇਹ ਬੜਾ ਬਿਲੱਲਾ ਹੈ, ਚੁੱਪ ਨਹੀਂ ਕਰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਬਿਲੱਲਾ ਉਹ ਕਰਕੇ ਬਿਰਲਾਪ ਚਾਤਰਿਕ ਰਾਤ ਦਿਨ ਕਰਦਾ ਹੈ, ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਮੁਖ ਚੋਂ ਬੋਲਦਾ ਰਹਿੰਦਾ ਹੈ।
1: ਹਰ ਹੋਰ ਦਸੋ ਦਿਸ ਬਰਸਾ।
0: ਸਵਾਂਤੀ ਨਛੱਤਰ ਦੇ ਵਿੱਚ ਪੈਣ ਵਾਲੇ ਮੀਂਹ ਤੋਂ ਇਲਾਵਾ ਬਾਕੀ ਨਛੱਤਰਾਂ ਦੇ ਵਿੱਚ ਘਨ ਹਰ ਜਿਹੜੇ ਬੱਦਲ ਨੇ ਨਾ, ਘੋਰ ਘਾਰੀਆਂ ਘਟਾਵਾਂ ਦੇ ਚ ਸਹਿਤ ਚੜ ਕੇ ਆਉਣ ਤੇ ਦਸਾਂ ਹੀ ਦਿਸ਼ਾਵਾਂ ਦੇ ਵਿੱਚ ਵਰਖਾ ਕਰਦੇ ਰਹਿਣ,
1: ਜਲ ਪਿਆਸ ਨਾ ਜਾਈ।
0: ਪਰ ਜਦੋਂ ਤੱਕ ਸਵਾਂਤੀ ਬੂੰਦ ਬਬੀਹੇ ਨੂੰ ਪ੍ਰਾਪਤ ਨਹੀਂ ਨਾ ਹੁੰਦੀ, ਅੱਗੋਂ ਪਿੱਛੋਂ ਕਿੰਨਾ ਵੀ ਮੀਂਹ ਵਰਦਾ ਰਵੇ, ਉਸ ਬਬੀਹੇ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਉਸ ਦੀ ਪਿਆਸ ਨਹੀਂ ਜਾਂਦੀ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਬਬੀਹੇ ਦੀ ਉਦਾਹਰਣ ਦੇ
1: ਕਰਕੇ।
0: ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਨੇ ਨਾ, ਬਬੀਹੇ ਦੀ ਨਿਆਈ ਅੰਮ੍ਰਿਤ ਨਾਮ ਰੂਪੀ ਜਲ ਪ੍ਰਾਪਤ ਕੀਤੇ ਤੋਂ ਬਿਨਾਂ ਹਰ ਵੇਲੇ ਹੇ ਪਿਆਰੇ ਜੀ ਨਾਮ ਦੇਵੋ, ਪਿਆਰੇ ਜੀ ਨਾਮ ਦੇਵੋ, ਹੇ ਪਿਆਰੇ ਅੰਮ੍ਰਿਤ ਨਾਮ ਦੀ ਵਰਖਾ ਕਰੋ। ਇਸ ਪ੍ਰਕਾਰ ਨਾਮ ਦੀ ਹੀ ਦਾਤ ਮੰਗਦੇ ਰਹਿੰਦੇ ਨੇ ਤੇ ਮੁਖ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਦੇ ਬਚਨਾਂ ਨੂੰ ਟੇਰਾ ਉਚਾਰਦੇ ਹਨ। ਜਿਵੇਂ ਬਿਲੱਲੇ ਬਾਲਕ ਰੋਈ ਜਾਂਦੇ ਨੇ, ਬੜੇ ਜਿੱਦੀ ਹੁੰਦੇ ਨੇ, ਜਦੋਂ ਤੱਕ ਉਹਨਾਂ ਦੀ ਮਨ ਭਾਉਂਦੀ ਵਸਤੂ ਦਿੱਤੀ ਨਾ ਜਾਵੇ ਉਹ ਚੁੱਪ ਹੀ ਨਹੀਂ ਕਰਦੇ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ ਬਿਲੱਲਿਆਂ ਦੀ ਨਿਆਈ ਵਾਹਿਗੁਰੂ ਜੀ ਦੇ ਅੱਗੇ ਪੁਕਾਰਾਂ ਕਰਦੇ ਨੇ, ਮਹਾਰਾਜ ਕਿਰਪਾ ਕਰਕੇ ਆਪਣਾ ਨਾਮ ਦਿਓ, ਮਹਾਰਾਜ ਕਿਰਪਾ ਕਰਕੇ ਆਪਣਾ ਨਾਮ ਦਿਓ। ਆਪ ਜੀ ਦਾ ਨਾਮ ਰਾਤ ਦਿਨ ਕਦੇ ਵਿਸਰੇ ਨਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਹਰ ਵੇਲੇ ਬਿਲੱਲਿਆਂ ਦੀ ਨਿਆਈ ਵਿਰਲਾਪ ਕਰਦਿਆਂ ਹੋਇਆਂ ਅੰਮ੍ਰਿਤ ਨਾਮ ਦੀ ਹੀ ਮੰਗ ਕਰਦੇ ਰਹਿੰਦੇ ਹਨ।
1: ਹਰ ਹੋਰ ਦਸਾ ਦਿਸ ਬਰਸਾ।
0: ਕਿਰਪਾ ਸਰੂਪ ਬੱਦਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਾਸ਼ਨਾ ਇਸੇ ਪ੍ਰਕਾਰ ਭਾਵੇਂ ਬੇਅੰਤ ਗਿਆਨ ਦਿੰਦੇ ਰਹਿਣ, ਕਿਹੇ ਜੀਵ ਤੂੰ ਕਰਮ ਕਰ, ਤੂੰ ਉਪਾਸ਼ਨਾ ਕਰ, ਤੂੰ ਵੈਰਾਗ ਕਰ। ਉਪਾਸ਼ਨਾ ਕਰਮ ਅਤੇ ਇਸ ਪ੍ਰਕਾਰ ਵੈਰਾਗ ਦੀ ਵਰਖਾ ਉਪਦੇਸ਼ ਦੀ ਚਾਹੇ ਸਤਿਗੁਰੂ ਜੀ ਦਸਾਂ ਦਿਸ਼ਾਵਾਂ ਵਿੱਚ ਕਰਦੇ ਰਹਿਣ,
1: ਜਲ ਪਿਆਸ ਨਾ ਜਾਏ।
0: ਪਰ ਜਦੋਂ ਤੱਕ ਸਤਿਗੁਰੂ ਜੀ ਦੇ ਪਾਸੋਂ ਅੰਮ੍ਰਿਤ ਨਾਮ ਰੂਪੀ ਜਲ ਨੂੰ ਪ੍ਰਾਪਤ ਨਹੀਂ ਨਾ ਕਰ ਲੈਂਦੇ, ਉਦੋਂ ਤੱਕ ਬਬੀਹਿਆ ਦੀ ਦਿਆਈ ਨਾਮ ਦੀ ਹੀ ਪ੍ਰਾਪਤੀ ਵਾਸਤੇ ਬਚਨ ਕਰਦੇ ਰਹਿੰਦੇ, ਬੇਨਤੀਆਂ ਕਰਦੇ ਰਹਿੰਦੇ ਨੇ। ਅੰਮ੍ਰਿਤ ਨਾਮ ਰੂਪੀ ਜਲ ਪ੍ਰਾਪਤ ਕੀਤੇ ਤੋਂ ਬਿਨਾਂ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਹਿਰਦੇ ਦੀ ਪਿਆਸ, ਹਿਰਦੇ ਦੀ ਇੱਛਾ, ਹਿਰਦੇ ਦੀ ਚਾਹਨਾ ਪੂਰੀ ਨਹੀਂ ਹੁੰਦੀ ਹੈ ਜੀ।
1: ਨਿਵਾਸ ਉਪਜਾ ਜਲ ਹੀ ਤੇ।
0: ਮਹਾਰਾਜ ਕੋਈ ਹੋਰ ਵੀ ਪਿਆਰ ਕਰਨੇ ਵਾਲਾ, ਉਸ ਦੀ ਵੀ ਉਦਾਹਰਣ ਦੇ ਕੇ ਸਮਝਾਓ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਮੀਨ ਜਿਹੜੀਆਂ ਮੱਛੀਆਂ ਨੇ ਨਾ, ਨਿਵਾਸ ਜਲ ਦੇ ਅੰਦਰ ਹੀ ਕਰਦੀਆਂ ਨੇ। ਉਪਜੈ ਜਲ ਹੀ ਤੇ, ਉਹਨਾਂ ਦੀ ਉਤਪਤੀ, ਉਹਨਾਂ ਦੀ ਪੈਦਾਇਸ਼, ਉਹਨਾਂ ਦਾ ਜਨਮ ਲੈਣਾ ਜਲ ਦੇ ਅੰਦਰ ਹੀ ਹੁੰਦਾ ਹੈ।
1: ਦੁੱਖ ਪੁਰਬ ਕਮਾਈ
0: ਤੇ ਜਲ ਦੇ ਅੰਦਰ ਰਹਿ ਕਰਕੇ ਮੱਛੀਆਂ ਬਹੁਤ ਸੁੱਖ ਨੂੰ ਪਾਉਂਦੀਆਂ ਨੇ, ਇਹ ਵੀ ਪੂਰਬਲੇ ਜਨਮਾਂ ਦਾ ਕਰਮ ਹੈ। ਜਿਹੜੀਆਂ ਦੁੱਖ ਨੂੰ ਪਾਉਂਦੀਆਂ ਨੇ, ਇਹ ਵੀ ਪੂਰਬਲੇ ਜਨਮਾਂ ਦਾ ਕਰਮ ਹੈ। ਥੋੜ੍ਹੇ ਪਾਣੀ ਦੇ ਅੰਦਰ ਰਹਿਣ ਵਾਲੀਆਂ ਮੱਛੀਆਂ ਪਾਣੀ ਤਪ ਜਾਂਦਾ ਤੇ ਦੁੱਖ ਪਾਉਂਦੀਆਂ ਨੇ, ਕੁੰਡੀ ਵਿੱਚ ਫਸ ਜਾਂਦੀਆਂ, ਆ ਕੇ ਫਾਹੀ ਲੈ ਜਾਂਦੇ ਨੇ, ਫਾਹ ਕਰਕੇ ਫਸਾ ਕਰਕੇ ਦੁੱਖ ਪਾਉਂਦੀਆਂ ਨੇ, ਅਤੇ ਜਿਹੜੀਆਂ ਡੂੰਘੇ ਸਾਗਰ ਵਿੱਚ ਰਹਿੰਦੀਆਂ ਨੇ ਉਹ ਲੰਬੀਆਂ ਅਤੇ ਗਹਿਰੀਆਂ ਤਾਰੀਆਂ ਲਾ ਕਰਕੇ ਸੁੱਖ ਪਾਉਂਦੀਆਂ ਨੇ। ਜਿਸ ਵੇਲੇ ਸਾਧ ਸੰਗਤ ਜੀ ਪੂਰਨਮਾਸੀ ਦੀ ਰਾਤ ਹੁੰਦੀ ਹੈ ਨਾ, ਅਤੇ ਜਿਹੜਾ ਸਮੁੰਦਰ ਦਾ ਜਲ ਇਹ ਚੜ੍ਹ ਚੜ੍ਹ ਕੇ ਆਉਂਦਾ, ਜ਼ਿਆਦਾ ਤਾਂ ਇਸ ਵੇਲੇ ਉਛਾਲੇ ਮਾਰਦਾ, ਜ਼ਿਆਦਾ ਲਹਿਰਾਂ ਆਉਂਦੀਆਂ ਨੇ, ਅਤੇ ਕੰਢਿਆਂ ਵੱਲ ਨੂੰ ਚੜ੍ਹਾਅ ਇਸ ਦਾ ਜ਼ਿਆਦਾ ਹੁੰਦਾ, ਪਾਣੀ ਵੱਧ ਜਾਂਦਾ। ਮੰਨਿਆ ਜਾਂਦਾ ਇਸ ਦਾ ਪਿਆਰ ਹੈ ਚੰਦ ਦੇ ਨਾਲ, ਅਤੇ ਚੰਦ ਨੂੰ ਮਿਲਣ ਵਾਸਤੇ ਉਛਲਦਾ ਹੈ, ਕਿਉਂਕਿ ਚੰਦ ਦੀ ਪੈਦਾਇਸ਼ ਸਮੁੰਦਰ ਦੇ ਵਿੱਚੋਂ ਹੋਈ ਹੈ। ਖੀਰ ਸਮੁੰਦਰ ਨੂੰ ਰਿੜਕਿਆ ਸੀ ਦੇਵੀਆਂ ਵਾਹਿਗੁਰੂ ਦੇਵਤਿਆਂ ਅਤੇ ਦੈਂਤਾਂ ਨੇ, 14 ਰਤਨਾਂ 'ਚੋਂ ਇੱਕ ਚੰਦ ਨਿਕਲਿਆ ਸੀ। ਅਤੇ ਜਿਸ ਵੇਲੇ ਇਸ ਚੰਦਰਮਾ ਦੇ ਪੂਰਨਤਾ ਵਾਲੀ ਰਾਤ ਬਤੀਤ ਹੋ ਜਾਂਦੀ ਹੈ, ਪੂਰਨਮਾ ਵਾਲੀ ਪੂਰਨਮਾਸੀ ਵਾਲੀ ਰਾਤ ਲੰਘ ਜਾਂਦੀ ਹੈ ਨਾ, ਅਤੇ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਫਿਰ ਨੀਵਾਂ ਹੋ ਜਾਂਦਾ। ਪਾਣੀ ਨੀਵਾਂ ਹੋਣ ਦੇ ਨਾਲ ਜਿਹੜੀਆਂ ਕਿਨਾਰੇ ਦੇ ਉੱਪਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਮੱਛੀਆਂ ਆਉਂਦੀਆਂ ਨੇ ਨਾ, ਉਹ ਕਿਨਾਰੇ 'ਤੇ ਹੀ ਰਹਿ ਜਾਂਦੀਆਂ ਨੇ, ਚਿੱਕੜ ਗਾਰੇ ਵਿੱਚ ਹੀ ਰਹਿ ਜਾਂਦੀਆਂ ਨੇ, ਅਤੇ ਪਾਣੀ ਤੋਂ ਬਿਨਾਂ ਲੁਛ ਲੁਛ ਕੇ ਤੜਫ ਤੜਫ ਕੇ ਆਪਣਾ ਦੁੱਖ ਅਨੁਭਵ ਕਰਦੀਆਂ ਅਤੇ ਤੜਫ ਤੜਫ ਕੇ ਮਰਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਦੇਖੋ ਮਛਲੀਆਂ ਪੈਦਾ ਹੁੰਦੀਆਂ ਨੇ ਪਾਣੀ ਦੇ ਅੰਦਰ, ਪਾਣੀ ਤੋਂ ਵਿਛੜ ਕੇ ਦੁੱਖ ਪਾਉਂਦੀਆਂ ਨੇ, ਵਿੱਚ ਰਹਿ ਕੇ ਸੁੱਖ ਪਾਉਂਦੀਆਂ ਨੇ। ਇਹ ਵਿਛੜਨਾ ਅਤੇ ਪਾਣੀ ਦੇ ਵਿੱਚ ਮਿਲਣਾ, ਦੁੱਖ ਪ੍ਰਾਪਤ ਕਰਨਾ ਅਤੇ ਸੁੱਖ ਪ੍ਰਾਪਤ ਕਰਨਾ, ਇਹ ਮਛਲੀਆਂ ਦੇ ਪੂਰਬਲੇ ਜਨਮਾਂ ਦੀ ਕਮਾਈ ਹੈ। ਪੂਰਬਲੇ ਜਨਮਾਂ ਦੇ ਵਿੱਚ ਜੇ ਪਾਪ ਕਰਮ ਕੀਤਾ ਤਾਂ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਰਦੀਆਂ ਨੇ, ਅਤੇ ਜੇ ਕਿਧਰੇ ਕੋਈ ਪੁੰਨ ਕੀਤਾ ਹੈ ਤਾਂ ਪਾਣੀ ਵਿੱਚ ਸੁੱਖ ਲੈਂਦੀਆਂ ਹਨ।
1: ਤਿਲ ਰਹਿਣ ਸਕਾ ਪਲ ਜਲ ਬਿਨ।
0: ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਪਲ ਮਾਤਰ ਸਮੇਂ ਦੇ ਵਿੱਚੋਂ ਖਿਨ ਮਾਤਰ ਸਮਾਂ, ਤਿਲ ਮਾਤਰ ਸਮਾਂ ਵੀ ਉਹ ਪਾਣੀ ਤੋਂ ਵਿਛੜ ਕਰਕੇ ਸੁੱਖ ਦੇ ਨਾਲ ਰਹਿ ਨਹੀਂ ਸਕਦੀਆਂ। 24 ਸੈਕਿੰਡ ਦਾ ਇੱਕ ਪਲ ਹੁੰਦਾ, ਇਸੇ ਪ੍ਰਕਾਰ ਘੱਟ ਸ਼ਬਦ ਬੋਲੀਏ ਤੇ 2 ਖਿਨ ਦਾ ਸਮਾਂ ਬਤੀਤ ਹੋ ਜਾਂਦਾ। ਹਜ਼ੂਰ ਫਰਮਾਉਂਦੇ ਨੇ ਪਲ ਪਲ ਚੋਂ ਖਿਨ, ਤੇ ਖਿਲ ਦੇ ਵਿੱਚੋਂ ਤਿਲ ਮਾਤਰ ਸਮਾਂ ਵੀ ਜਲ ਤੋਂ ਵਿਛੜ ਕੇ ਮਛਲੀਆਂ ਰਹਿ ਨਹੀਂ ਸਕਦੀਆਂ। ਉਹਨਾਂ ਦਾ ਪੈਦਾ ਹੋਣਾ ਜਨਮ ਲੈਣਾ ਵੀ ਜਲ ਕਰਕੇ ਹੈ, ਤੇ ਮਰਨਾ ਵੀ ਜਲ ਕਰਕੇ ਹੈ। ਜਲ ਦੇ ਵਿੱਚ ਪੈਦਾ ਹੁੰਦੀਆਂ ਨੇ, ਵਿਛੜ ਕੇ ਮਰ ਜਾਂਦੀਆਂ ਨੇ। ਇਸੇ ਪ੍ਰਕਾਰ ਬਹੁਤ ਸਾਰੀਆਂ ਮਛਲੀਆਂ ਜਲ ਵਿੱਚ ਪੈਦਾ ਹੁੰਦੀਆਂ ਤੇ ਜਲ ਵਿੱਚ ਹੀ ਮਰ ਜਾਂਦੀਆਂ ਨੇ ਉਮਰਾਂ ਭੋਗ ਕੇ। ਕਿੰਨੀਆਂ ਨੂੰ ਛੋਟੀਆਂ ਮੱਛੀਆਂ ਨੂੰ ਵੱਡੇ ਮੱਛ ਖਾ ਜਾਂਦੇ ਨੇ, ਇਵੇਂ ਜਲ ਵਿੱਚ ਪੈਦਾ ਹੋ ਕਰਕੇ ਜਲ ਵਿੱਚ ਹੀ ਉਹਨਾਂ ਦਾ ਮਰਨਾ ਹੁੰਦਾ, ਸਾਰਾ ਜੀਵਨ ਉਹਨਾਂ ਦਾ ਜਲ ਕਰਕੇ ਹੀ ਹੈ। ਇਸੇ ਪ੍ਰਕਾਰ
1: ਨਿਵਾਸ ਉਪਜੈ ਜਲ ਹੀ ਤੇ।
0: ਭਾਈ ਜਿਹੜੇ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ ਰੂਪ ਮੱਛ ਨੇ ਨਾ, ਭਗਤਾਂ ਰੂਪੀ, ਸੰਤਾਂ ਰੂਪੀ, ਸਾਧੂਆਂ ਰੂਪੀ, ਜਗਿਆਸੂਆਂ ਰੂਪੀ ਮੱਛ ਕਹੀਏ, ਸੋ ਮੀਨ ਮੱਛ ਨੇ ਅਥਵਾ ਮੱਛੀਆਂ ਨੇ, ਨਿਵਾਸ ਉਪਜੈ ਜਲ ਹੀ ਤੇ। ਸਾਧ ਸੰਗਤ ਰੂਪੀ ਸਮੁੰਦਰ ਦੇ ਅੰਦਰ, ਨਾਮ ਰੂਪੀ ਜਲ ਦੇ ਵਿੱਚ ਜਦੋਂ ਤੱਕ ਰਹਿੰਦੇ ਨੇ ਗੁਰਮੁਖ ਪਿਆਰੇ, ਉਦੋਂ ਤੱਕ ਸੁੱਖ ਪਾਉਂਦੇ ਹਨ।
1: ਦੁੱਖ ਪੁਰਬ ਕਮਾਈ।
0: ਭਾਈ ਇਹ ਸਾਧ ਸੰਗਤ ਦੇ ਮਿਲਾਪ ਦਾ ਸੁੱਖ ਤੇ ਵਿਛੋੜੇ ਦਾ ਜਿਹੜਾ ਦੁੱਖ ਹੈ ਨਾ, ਇਹ ਪੂਰਬਲੇ ਜਨਮਾਂ ਦੀ ਕਮਾਈ ਕਰਕੇ ਮਿਲਦਾ। ਜੇ ਤੇ ਪੂਰਬਲੇ ਜਨਮਾਂ ਦੇ ਵਿੱਚ ਚੰਗੇ ਕਰਮ ਕੀਤੇ ਹੋਣ ਤੇ ਸਾਧ ਸੰਗਤ ਦੁਆਰਾ ਜਪ ਕਰਕੇ ਸੁੱਖ ਪਾਉਂਦੇ ਨੇ, ਤੇ ਜੇ ਪੂਰਬਲੇ ਜਨਮਾਂ ਵਿੱਚ ਚੰਗੇ ਕਰਮ ਨਾ ਹੋਣ, ਸਾਧ ਸੰਗਤ ਤੋਂ ਵਿਛੜ ਕਰਕੇ ਦੁੱਖ ਪਾਉਂਦੇ ਹਨ।
1: ਬਿਨ ਤਿਲ ਰਹਿਣ ਸਕਾ ਪਲ ਜਲ ਬਿਨ।
0: ਸੁੱਖ ਦੁੱਖ ਪੁਰਬ ਜਨਮ ਕੇ ਕੀਏ। ਮਨੁੱਖੀ ਸੁਭਾਅ ਹੁੰਦਾ ਦੂਜੇ ਨੂੰ ਦੁੱਖ ਦੇਣਾ, ਜੀ ਮੇਰੇ ਪੁੱਤ ਨੇ ਮੈਨੂੰ ਬੜਾ ਦੁੱਖ ਦਿੱਤਾ, ਭਰਾ ਨੇ ਬੜਾ ਦੁੱਖ ਦਿੱਤਾ, ਆਮ ਸੁਣਿਆ ਜਾਂਦਾ ਘਰਵਾਲੀ ਨੇ ਬੜਾ ਦੁਖੀ ਕੀਤਾ, ਤੇ ਘਰਵਾਲੀ ਵਿਚਾਰੀ ਕਹਿੰਦੀ ਘਰਵਾਲੇ ਨੇ ਬੜਾ ਦੁਖੀ ਕੀਤਾ। ਭਾਈ ਇਹ ਜਿੰਨੇ ਵੀ ਦੁੱਖ ਤੇ ਸੁੱਖ ਨੇ ਨਾ, ਬੰਦਾ ਨਹੀਂ ਕਿਸੇ ਨੂੰ ਦਿੰਦਾ, ਆਪਣੇ ਪੂਰਬਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਹੈ। ਜੇ ਕਦੇ ਕਿਸੇ ਨੂੰ ਦੁੱਖ ਦਿੱਤਾ ਸੀ ਹੁਣ ਦੁੱਖ ਮਿਲ ਰਿਹਾ, ਜੇ ਕਦੇ ਕਿਸੇ ਨੂੰ ਸੁੱਖ ਦਿੱਤਾ ਸੀ ਹੁਣ ਸੁੱਖ ਭੋਗਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਇਹ ਸੁੱਖ ਤੇ ਦੁੱਖ ਪੂਰਬਲੇ ਜਨਮਾਂ ਦੀ ਕਮਾਈ ਕਰਕੇ ਹੈ। ਖਿਨ ਤਿਲ ਰਹਿ ਨਾ ਸਕੈ ਪਲ ਜਲ ਬਿਨ। ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਨੇ ਨਾ, ਅੰਮ੍ਰਿਤ ਨਾਮ ਰੂਪੀ ਜਲ ਤੋਂ ਬਿਨਾਂ ਪਲ ਮਾਤਰ, ਪਲ ਦੇ ਵਿੱਚੋਂ ਖਿਨ ਮਾਤਰ ਅਤੇ ਖਿਨ ਦੇ ਵਿੱਚੋਂ ਤਿਲ ਮਾਤਰ ਸਮਾਂ ਵੀ ਵਿਛੜ ਕਰਕੇ ਰਹਿ ਨਹੀਂ ਸਕਦੇ।
1: ਮਰਨ ਜੀਵਨ ਤਿਸ ਤਾਈ।
0: ਉਹਨਾਂ ਦਾ ਤੇ ਮਰਨਾ ਜੀਵਨਾ ਤਿਸ ਨਾਮ ਦੇ ਤਾਈ ਹੀ ਹੁੰਦਾ। ਮੀਨ ਪਕਰ ਫੰਕਿਓ ਅਰ ਡਾਰਿਓ, ਰਾਂਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਾਉ ਨਾ ਦਿਸਰਿਓ ਪਾਨੀ। ਫੰਦਕ ਲੋਕ ਤਾਮਸੀ ਬਿਰਤੀ ਵਾਲੇ ਕੁੰਡੀ ਪਾ ਕੇ, ਜਾਲ ਪਾ ਕੇ, ਕਿਸੇ ਵੀ ਵਿਧੀ ਦੇ ਨਾਲ ਜਲ ਦੇ ਵਿੱਚੋਂ ਮੱਛੀਆਂ ਨੂੰ ਫੜ ਲੈਂਦੇ ਨੇ ਨਾ। ਇਸ ਪ੍ਰਕਾਰ ਉਹਨਾਂ ਨੂੰ ਫੜ ਕਰਕੇ ਫਾਂਕਿਓ ਅਰ ਡਾਰਿਓ, ਪਾਣੀ 'ਚੋਂ ਕੱਢ ਕਰਕੇ ਉਹਨਾਂ ਦੀਆਂ ਫਾੜੀਆਂ ਕਰ ਦਿੰਦੇ ਨੇ, ਕੱਟ ਦਿੰਦੇ ਨੇ। ਫਿਰ ਇਸ ਪ੍ਰਕਾਰ ਰਾਂਧ ਕੀਓ ਬਹੁਬਾਨੀ, ਬਹੁਤ ਤਰੀਕਿਆਂ ਦੇ ਨਾਲ ਉਹਨਾਂ ਨੂੰ ਰਿੰਨਦੇ ਨੇ। ਕੋਈ ਤੇਲ ਵਿੱਚ ਫਰਾਈ ਕਰਦੇ ਨੇ, ਕੋਈ ਸੁੱਕੀਆਂ ਭੋਨਵੀਆਂ ਬਣਾਉਂਦੇ ਨੇ, ਕੋਈ ਤਰੀ ਵਾਲੀਆਂ ਬਣਾਉਂਦੇ ਨੇ, ਕੋਈ ਸੀਖ 'ਤੇ ਚਾੜ ਕੇ ਭੁੰਨਦੇ ਨੇ, ਬੇਅੰਤ ਤਰੀਕਿਆਂ ਦੇ ਨਾਲ ਉਹਨਾਂ ਨੂੰ ਰਿੰਨ ਲਿਆ ਜਾਂਦਾ, ਪਕਾ ਲਿਆ ਜਾਂਦਾ। ਖੰਡ ਖੰਡ ਕਰ ਭੋਜਨ ਕੀਨੋ, ਤਾਉ ਨਾ ਬਿਸਰਿਓ ਪਾਨੀ। ਦੰਦਾਂ ਦਾੜਾਂ ਦੇ ਹੇਠਾਂ ਚੱਬ ਚੱਬ ਕੇ, ਚਿੱਤ ਚਿੱਤ ਕੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ। ਮਛਲੀ ਪੇਟ ਦੇ ਅੰਦਰ ਜਾ ਕੇ ਹਜ਼ਮ ਹੋ ਜਾਵੇ ਤਾਂ ਵੀ ਪਾਣੀ ਦੇ ਨਾਲ ਇੰਨਾ ਪਿਆਰ, ਉਸ ਨੂੰ ਪਾਣੀ ਨਹੀਂ ਦਿਸਰਦਾ। ਮੱਛੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜਿਹੜਾ ਖਾਵੇ ਨਾ ਰਾਤ ਨੂੰ ਉੱਠ ਉੱਠ ਕੇ ਵੀ ਪਾਣੀ ਪੀਂਦਾ। ਸੋ ਇਸ ਪ੍ਰਕਾਰ ਉਸਦਾ ਪਾਣੀ ਦੇ ਨਾਲ ਇੰਨਾ ਪਿਆਰ ਹੈ, ਪੇਟ ਦੇ ਅੰਦਰ ਜਾ ਕੇ ਹਜ਼ਮ ਹੋ ਗਈ ਤਾਂ ਵੀ ਤੇ ਇਸ ਨੂੰ ਪਾਣੀ ਨਹੀਂ ਵਿਸਰਦਾ। ਇਵੇਂ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਪਿਆਰ ਹੈ। ਮੱਛੀ ਵਾਂਗੂ ਪਕੜ ਕਰਕੇ ਫੜ ਕਰਕੇ ਫਾਂਕਿਓ, ਸਰੀਰ ਨੂੰ ਆਰਿਆਂ ਦੇ ਨਾਲ ਦੋ ਦੋ ਫਾੜ ਕਰ ਦਿੱਤਾ, ਡਾਰਿਓ ਕੱਟ ਦਿੱਤਾ, ਰਾਂਧ ਕੀਓ ਬਹੁਬਾਨੀ ਪਾਣੀ ਦੇ ਦੇਗਿਆਂ ਦੇ ਵਿੱਚ ਉਬਾਲ ਦਿੱਤਾ। ਸਾਧ ਸੰਗਤ ਜੀ ਕੱਟ ਕੱਟ ਕੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ, ਤਾਉ ਨਾ ਵਿਸਰਿਓ ਪਾਣੀ। ਜਪਜੀ ਸਾਹਿਬ ਤਾਂ ਵੀ ਵਿਸਰਦਾ ਹੀ ਨਹੀਂ ਭਾਈ ਦਿਆਲਾ ਜੀ ਨੂੰ, ਜਪਜੀ ਸਾਹਿਬ ਵਿਸਰਦਾ ਹੀ ਨਹੀਂ ਭਾਈ ਮਤੀ ਦਾਸ ਜੀ ਨੂੰ, ਸੁਖਮਨੀ ਸਾਹਿਬ ਵਿਸਰਦਾ ਹੀ ਨਹੀਂ ਭਾਈ ਮਨੀ ਸਿੰਘ ਸਾਹਿਬ ਜੀ ਨੂੰ। ਜਿਵੇਂ ਮਛਲੀ ਨੂੰ ਪਾਣੀ ਨਹੀਂ ਨਾ ਵਿਸਰਦਾ, ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਨਹੀਂ ਵਿਸਰਦਾ ਹੈ ਜੀਓ।
1: ਧੰਨ ਵਾਂਢੀ ਪਿਰ ਦੇਸ਼ ਨਿਵਾਸੀ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਕੋਈ ਹੋਰ ਵੀ ਉਦਾਹਰਣ ਦਿਓ। ਹਜ਼ੂਰ ਫਰਮਾਉਂਦੇ ਨੇ ਪਤੀ ਵਰਤ ਧਰਮ ਦੇ ਵਿੱਚ ਪ੍ਰਪੱਕ ਧਨ ਜਿਹੜੀ ਇਸਤਰੀ ਹੋਵੇ, ਵਾਂਢੀ ਵਿਛੜੀ ਹੋਵੇ ਆਪਣੇ ਪਿਰ ਪਤੀ ਦੇ ਨਾਲੋਂ, ਦੇਸ਼ ਨਿਵਾਸੀ ਜਿਹੜੀ ਐਸੀ ਇਸਤਰੀ ਉਹ ਦੇਸ਼ ਵਿੱਚ ਵੱਸਦੀ ਹੋਵੇ ਤੇ ਪਤੀ ਪ੍ਰਦੇਸ਼ ਦੇ ਵਿੱਚ ਜਾ ਕਰਕੇ ਨਿਵਾਸ ਕਰਦਾ ਹੋਵੇ,
1: ਸੱਚੇ ਗੁਰ ਪੈ ਸ਼ਬਦ ਪਠਾਈ,
0: ਤੇ ਤਿਸ ਦੇ ਹਿਰਦੇ ਨੂੰ ਕਿਸੇ ਪ੍ਰਕਾਰ ਧੀਰਜ ਨਹੀਂ ਆਉਂਦੀ ਪਤੀ ਦੇ ਨਾਲੋਂ ਵਿਛੜ ਕਰਕੇ, ਸੱਚੇ ਗੁਰੂ ਦੇ ਪਾਸ ਬੇਨਤੀਆਂ ਕਰਦੀ ਏ ਸ਼ਬਦ ਉਚਾਰਨ ਕਰਕੇ, ਮਹਾਰਾਜ ਜੀ ਕਿਰਪਾਲਤਾ ਕਰੋ ਮੇਰੇ ਪਤੀ ਦੇ ਨਾਲ ਮੈਨੂੰ ਮੇਲ ਦੇਣਾ ਕਰੋ।
1: ਸੰਗ੍ਰਹੇ ਪ੍ਰਭ ਹਿਰਦਾ ਨਿਵਾਸੀ,
0: ਆਪਣੇ ਸੀਲ ਵਰਤ ਪਤੀ ਵਰਤ ਧਰਮ ਦੇ ਗੁਣ ਨੂੰ ਸੰਗ੍ਰਹਿ ਹਿਰਦੇ ਵਿੱਚ ਧਾਰਨ ਕਰਕੇ ਰੱਖਦੀ ਹੈ। ਪ੍ਰਭ ਹਿਰਦਾ ਨਿਵਾਸੀ ਪ੍ਰਭੂ ਪਰਮੇਸ਼ਵਰ ਜੀ ਦੀ ਬੰਦਗੀ ਕਰਦੀ ਹੈ ਜੀਓ।
1: ਹਰ ਖਾਈ
0: ਇਸ ਪ੍ਰਕਾਰ ਪਤੀ ਦੀ ਭਗਤੀ ਕਰਦੀ ਏ ਪਤੀਵਰਤ ਨੇਮ ਦੀ, ਤੇ ਜਿਸ ਵੇਲੇ ਪਤੀ ਦੀ ਪ੍ਰਾਪਤੀ ਹੋ ਜਾਵੇ ਫਿਰ ਜਿਹੜੀ ਪਤੀਵਰਤ ਧਰਮ ਦੇ ਵਿੱਚ ਪ੍ਰਪੱਕ ਇਸਤਰੀ ਏ ਨਾ, ਉਹ ਪਿਆਰ ਦੇ ਵਿੱਚ ਰੱਤੀ ਰੰਗੀ ਹੋਈ ਅਤਿਅੰਤ ਪ੍ਰਸੰਨ ਹੁੰਦੀ ਏ, ਖੁਸ਼ ਹੁੰਦੀ ਏ, ਪ੍ਰਾਣਾ ਤੋਂ ਪਿਆਰਾ ਪਤੀ ਮਿਲ ਗਿਆ, ਦਰਸ਼ਨ ਦੀਦਾਰ ਕਰਕੇ ਕੁਰਬਾਨ ਬਲਿਹਾਰ ਜਾਂਦੀ ਹੈ। ਇਸੇ ਪ੍ਰਕਾਰ
1: ਦੇਸ਼ ਨਿਵਾਸੀ
0: ਸਾਜਨ ਦੇਸ਼ ਵਿਦੇਸੀ ਅੜੇ ਸਾਨੇ ਹੜੇ ਦੇਂਦੀ, ਧਨ ਜਗਿਆਸੁ ਰੂਪ ਇਸਤਰੀ ਵਾਂਢੀ ਵਿਛੜੀ ਹੋਈ ਹੈ ਪਰਮੇਸ਼ਰ ਜੀ ਦੇ ਨਾਲੋਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੁ ਰਾਮ, ਫਿਰ ਦੇਸ ਨਿਵਾਸੀ ਤੇ ਜਿਹੜੇ ਪਿਰ ਪਿਆਰੇ ਪਤੀ ਪਰਮੇਸ਼ਰ ਜੀ ਨੇ ਨਾ, ਹੈ ਤੇ ਹਿਰਦੇ ਚਿਦਾ ਕਾਸ ਦੇਸ਼ ਦੇ ਵਾਸੀ ਨੇ ਪਰ ਭਰਮ ਦਾ ਪਰਦਾ ਹੋਣੇ ਕਰਕੇ ਵਿਛੜੀ ਹੋਈ ਹੈ।
1: ਗੁਰੂ ਪੈ ਸ਼ਬਦ ਪਠਾਈ,
0: ਫਿਰ ਸੱਚੇ ਸਤਿਗੁਰੂ ਜੀ ਦੇ ਪਾਸ ਬੇਨਤੀਆਂ ਕਰਦੀ ਏ ਪਠਾਈ ਪਹੁੰਚ ਕਰਦੀ ਏ, ਸਤਿਗੁਰੂ ਜੀ ਕਿਰਪਾਲਤਾ ਕਰੋ ਮੈਨੂੰ ਪਰਮੇਸ਼ਰ ਜੀ ਦੇ ਨਵਾਂ ਨਾਲ ਮੇਲ ਦੇਵੋ। ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਜਿਹੜੇ ਪਿਆਰੇ ਗੁਰ ਚਰਨਾਂ ਵਿਖੇ ਆ ਕਰਕੇ ਅੰਮ੍ਰਿਤ ਛਕਦੇ ਨੇ, ਨਾਮ ਦੀ ਪ੍ਰਾਪਤੀ ਕਰਦੇ ਨੇ, ਨਾਮ ਜਪਦਿਆਂ ਰਾਤ ਦਿਨ ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਸਾਨੂੰ ਵਿਛੜਿਆਂ ਨੂੰ ਪਰਮੇਸ਼ਰ ਜੀ ਦੇ ਨਾਲ ਮੇਲ ਦੇਵ।
1: ਸੰਗ੍ਰਹੇ ਪ੍ਰਭ ਹਿਰਦਾ ਨਿਵਾਸੀ,
0: ਜੋ ਹਿਰਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਨਿਵਾਸ ਕਰਨੇ ਵਾਲੇ ਨੇ ਨਾ, ਉਸ ਦੀ ਪ੍ਰਾਪਤੀ ਵਾਸਤੇ ਸਤ ਸੰਤੋਖ ਦਇਆ ਧਰਮ ਵਿਚਾਰ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਪਦਾਰਥਾਂ ਨੂੰ ਹਿਰਦੇ ਵਿੱਚ ਇਕੱਠਾ ਕਰਦੀ ਏ। ਸ਼ਰਵਣ ਮੰਨਣ ਨਿਧਿਆਸਣ ਕਰੁਣਾ ਮੈਤਰੀ ਮੁਦਤਾ ਪੇਖਿਆ ਦੇ ਗੁਣਾਂ ਨੂੰ ਹਿਰਦੇ ਦੇ ਅੰਦਰ ਜਗਿਆਸੁ ਇਸਤਰੀ ਇਕੱਠਿਆਂ ਧਾਰਨ ਕਰਦੀ ਏ। ਇਸ ਪ੍ਰਕਾਰ ਪ੍ਰਭ ਹਿਰਦੈ ਨਿਵਾਸੀ ਪਰਮੇਸ਼ਰ ਜੀ ਪ੍ਰਗਟ ਹੋ ਕਰਕੇ ਹਿਰਦੇ ਦੇ ਅੰਦਰ ਨਿਵਾਸ ਕਰੋ, ਪ੍ਰਗਟ ਸਾਖਿਆਤਕਾਰ
1: ਹੋਵੋ।
0: ਭਾਈ ਐਸੀ ਜਗਿਆਸੁ ਰੂਪ ਇਸਤਰੀ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਅਤਿਅੰਤ ਖੁਸ਼ ਹੁੰਦੀ ਹੈ, ਕੁਰਬਾਨ ਬਲਿਹਾਰ ਜਾਂਦੀ ਹੈ ਵਾਹਿਗੁਰੂ ਜੀ ਦੇ ਦੀਦਾਰਿਆਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮ ਰਾਮ ਕਰਦੇ ਤੇ ਸਾਰੇ ਦੁਨੀਆਂ ਦੇ ਲੋਕ ਦੇਖੇ ਜਾਂਦੇ ਨੇ, ਫਿਰ ਸਭਨਾਂ ਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ? ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਿਸ ਵੇਲੇ ਸਾਧ ਸੰਗਤ ਜੀ ਦਾਅਵੇ ਬੰਨਣ ਤੇ ਗੱਲ ਆਉਂਦੀ ਹੈ ਨਾ, ਉਸ ਵੇਲੇ ਜਿਹੜੇ ਵਾਹਿਗੁਰੂ ਜੀ ਦਾ ਕਦੇ ਨਾਮ ਨਹੀਂ ਜਪਦੇ ਕਹਿੰਦੇ ਰੱਬ ਤੁਹਾਡਾ ਕੱਲਿਆਂ ਦਾ, ਸਾਡਾ ਵੀ ਹੈ, ਸਾਡਾ ਵੀ ਰੱਬ ਤੇ ਓਨਾ ਹੱਕ ਓਨਾ ਅਧਿਕਾਰ, ਰੱਬ ਸਾਡਾ ਵੀ ਹੈ। ਅੱਗੋ ਪਿੱਛੋਂ ਨਾਮ ਨਾ ਜਪਦਾ ਹੋਵੇ, ਠੇਡਾ ਲੱਗ ਜਾਵੇ, ਬਿਪਤਾ ਪੈ ਜਾਵੇ, ਭੀੜਾ ਪੈ ਜਾਵੇ, ਸੋਤੇ ਸੇਤੀ ਕਹਿੰਦਾ ਹਾਏ ਰੱਬਾ ਕਿਉਂ ਇੰਨਾ ਦੁੱਖ ਦਿੱਤਾ। ਘਰ ਵਿੱਚ ਕੋਈ ਜੀ ਚੜ੍ਹਾਈ ਕਰ ਜਾਵੇ, ਕਿਸੇ ਦਾ ਵਿਛੋੜਾ ਪੈ ਜਾਵੇ, ਕਹਿੰਦਾ ਮੇਰਿਆ ਰੱਬਾ ਮੈਨੂੰ ਦੁੱਖ ਕਿਉਂ ਦਿੱਤਾ, ਫਿਰ ਤਾਂ ਮੇਰਾ ਰੱਬ ਸਾਰੇ ਹੀ ਕਹਿੰਦੇ ਨੇ ਨਾ। ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ, ਸਾਰੇ ਕੋਈ ਕਹਿੰਦੇ, ਹਰ ਕੋਈ ਕਹਿੰਦਾ ਮੇਰਾ ਰੱਬ, ਮੇਰਾ ਰੱਬ, ਮੇਰਾ ਪਰਮਾਤਮਾ, ਮੇਰਾ ਰਾਮ, ਮੇਰਾ ਵਾਹਿਗੁਰੂ। ਜਿਹੜਾ ਆਪਣਾ ਨਹੀਂ ਕਹਿੰਦਾ ਰੱਬ ਨੂੰ ਚੁਣ ਕੇ ਵੱਖ ਕੱਢ ਕੇ ਦਿਖਾਓ ਖਾਂ, ਸਾਰੇ ਹੀ ਆਪਣਾ ਕਹਿੰਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਪ੍ਰਿਓ ਪ੍ਰਿਓ ਕਰੈ ਸਭੈ ਹੈ ਜੇਤੀ। ਜਿੰਨੀ ਵੀ ਲੁਕਾਈ ਸੰਸਾਰ ਦੁਨੀਆਂ ਦੇ ਅੰਦਰ ਹੈ, ਸਾਰੀ ਹੀ ਭਾਵੇਂ ਸਮਾਂ ਪੈਣ 'ਤੇ, ਲੋੜ ਪੈਣ 'ਤੇ, ਸਵਾਰਥ ਪੈਣ 'ਤੇ, ਮੰਗ ਨੂੰ ਮੰਗਣ ਵੇਲੇ ਮੇਰਾ ਪਰਮਾਤਮਾ ਮੇਰਾ ਰੱਬ ਕਹਿੰਦੀ ਹੈ। ਸੋ ਇਸ ਪ੍ਰਕਾਰ ਗੁਰ ਭਾਵੈ ਜਿਨ੍ਹਾਂ ਨੂੰ ਸਤਿਗੁਰੂ ਜੀ ਦੁਆਰਾ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਪਾਉਂਦੀ ਹੈ ਨਾ, ਉਹ ਪਿਆਰੇ ਪਰਮੇਸ਼ਰ ਜੀ ਨੂੰ ਪਾਉਂਦੇ ਨੇ। ਸਾਰੇ ਨਹੀਂ ਪ੍ਰਾਪਤ ਕਰਦੇ, ਜਿਨ੍ਹਾਂ ਨੂੰ ਬੰਦਗੀ ਕਰਨੀ ਪਾਉਂਦੀ ਤੇ ਸਤਿਗੁਰੂ ਜੀ ਦੇ ਉਪਦੇਸ਼ ਲੈ ਕਰਕੇ ਜਪਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ,
0: ਉਹ ਪਿਆਰੇ ਪਰਮੇਸ਼ਰ ਜੀ ਨੂੰ ਪਾ ਲੈਂਦੇ ਹਨ। ਫਿਰ ਉਹਨਾਂ ਨੇ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਨਾਮ ਦੀ ਕਮਾਈ ਕਰਕੇ ਜਾਣਿਆ, ਪ੍ਰਿਓ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੇ ਨਾਲੇ ਸਦਾ ਹੀ ਨਾਲ ਨੇ। ਸਦ ਹੀ ਸੱਚ ਰੰਗੇ, ਪਰਮੇਸ਼ਰ ਜੀ ਨੂੰ ਅੰਗ ਸੰਗ ਜਾਣ ਕੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਇਸ ਦੇ ਪਿਆਰ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਸਤ ਸੰਗਤ ਜੀ, ਮਾਂ ਨੂੰ ਪੁੱਤ ਬੜਾ ਪਿਆਰਾ ਹੁੰਦਾ, ਪਰ ਜਦੋਂ ਗੋਦੀ ਵਿੱਚ ਹੁੰਦਾ ਨਾ ਉਦੋਂ ਪਿਆਰ ਬਹੁਤਾ ਹੁੰਦਾ। ਜਵਾਨ ਹੋ ਕੇ ਪ੍ਰਦੇਸ਼ ਚੱਲਿਆ ਜਾਵੇ ਤੇ ਜਿੰਨਾ ਗੋਦੀ ਦੇ ਬਾਲਕ ਨਾਲ ਪਿਆਰ ਹੁੰਦਾ, ਇੰਨਾ ਪ੍ਰਦੇਸ਼ ਗਏ ਦੇ ਨਾਲ ਨਹੀਂ ਹੁੰਦਾ। ਜਿਹੜਾ ਕੋਲ ਹੋਵੇ, ਜਿਹੜਾ ਨਾਲ ਹੋਵੇ, ਪ੍ਰੇਮ ਉਸੇ ਦੇ ਨਾਲ ਜ਼ਿਆਦਾ ਹੁੰਦਾ। ਇਸੇ ਪ੍ਰਕਾਰ ਚਾਹੇ ਕੋਈ ਮਿੱਤਰ ਹੈ, ਚਾਹੇ ਦੋਸਤ ਹੈ, ਜਿਹਨੇ 10 ਸਾਲ 20 ਸਾਲ ਮੂੰਹ ਹੀ ਨਹੀਂ ਵਿਖਾਉਣਾ, ਕਦੇ ਮਿਲਣਾ ਹੀ ਨਹੀਂ, ਉਹਦਾ ਪਿਆਰ ਆਪੇ ਹੀ ਹੌਲੀ ਹੌਲੀ ਹਿਰਦੇ 'ਚੋਂ ਵਿਸਰ ਜਾਂਦਾ। ਪਰ ਜਿਹੜਾ ਨਾਲ ਰਹਿੰਦਾ ਹੋਵੇ ਨਾ, ਉਸ ਦੇ ਨਾਲ ਪਿਆਰ ਬਣਿਆ ਰਹਿੰਦਾ, ਉਸ ਦੇ ਨਾਲ ਸਤਿਕ ਸਤ ਹੁੰਦੀ ਰਹਿੰਦੀ ਹੈ, ਇਸ ਪ੍ਰਕਾਰ ਲੈਣ ਦੇਣ ਦਾ ਵਿਵਹਾਰ ਬਣਿਆ ਰਹਿੰਦਾ ਅਤੇ ਪਿਆਰ ਬਣਿਆ ਰਹਿੰਦਾ। ਜਿਹੜਾ ਨਾਲ ਰਹਿੰਦਾ ਉਸ ਦੇ ਨਾਲ ਪਿਆਰ ਬਣਿਆ ਰਹਿੰਦਾ, ਅਤੇ ਜਿਹੜਾ ਵਿਛੜ ਜਾਵੇ ਉਸ ਦੇ ਨਾਲ ਉਹ ਪਿਆਰ ਘੱਟਦਾ ਘੱਟਦਾ ਘੱਟਦਾ ਹੀ ਜਾਂਦਾ। ਅਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਹ ਸਦਾ ਹੀ ਵਾਹਿਗੁਰੂ ਜੀ ਨੂੰ ਅੰਗ ਸੰਗ ਦੇਖਦੇ ਨੇ, ਨਾਲ ਦੇਖਦੇ ਨੇ। ਜੇ ਤਾਂ ਕਦੇ ਵਿਛੋੜਾ ਲੱਗੇ ਫਿਰ ਤਾਂ ਪਿਆਰ ਘਟੇ, ਪਰ ਜਿਹੜੇ ਪਰਮੇਸ਼ਰ ਜੀ ਸਦਾ ਹੀ ਅੰਗ ਸੰਗ ਨੇ, ਸਦਾ ਹੀ ਨਾਲ ਨੇ।

0: ਰੂਪ ਉਹ ਪਰਮੇਸ਼ਰ ਵਾਹਿਗੁਰੂ ਹੀ ਹੈ ਜੀਉ
1: ਰਹਿਆ ਸਮਾਏ
0: ਤੇ ਸਾਰਿਆਂ ਦਾ ਜੀਵਨ ਰੂਪ ਹੋ ਕਰਕੇ ਪਰਤਕ ਰੂਪ ਪਰਤਕ ਜੋਤ ਹੋ ਕਰਕੇ ਆਤਮ ਰੂਪ ਹੋ ਕਰਕੇ ਪਰਮੇਸ਼ਰ ਜੀ ਆਪ ਸਰੀਰ ਸਰੀਰ ਦੇ ਅੰਦਰ ਹਿਰਦੇ ਹਿਰਦੇ ਦੇ ਅੰਦਰ ਸਮਾ ਰਹੇ ਹਨ
1: ਪ੍ਰਸਾਦ ਘਰ ਹੀ ਪ੍ਰਗਾਸਿਆ
0: ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਜੀ ਦੀ ਪ੍ਰਾਪਤੀ ਰੂਪੀ ਪ੍ਰਕਾਸ਼ ਹੋਇਆ ਹੈ ਪਰਮੇਸ਼ਰ ਜੀ ਦੀ ਪ੍ਰਗਟਤਾ ਰੂਪੀ ਗਿਆਨ ਹੋ ਆਇਆ ਹੈ
1: ਸਹਿਜ ਸਮਾਈ
0: ਫਿਰ ਸਹਿਜੇ ਹੀ ਸੁਭਾਵਕ ਹੀ ਸੁਤੇ ਸਿੱਧ ਹੀ ਵਾਹਿਗੁਰੂ ਜੀ ਦੇ ਪਿਆਰ ਵਾਲੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਸਮਾਏ ਰਹਿੰਦੇ ਨੇ ਤਦਾਕਾਰ ਹੋਏ ਰਹਿੰਦੇ ਨੇ ਲੀਨ ਹੋਏ ਰਹਿੰਦੇ ਨੇ ਤੇ ਇਸ ਦੇ ਨਾਲ ਹੀ ਅੰਤਰ ਆਤਮੇ ਮਿਲੇ ਰਹਿੰਦੇ ਹਨ ਜੀਓ
1: ਆਪੇ
0: ਇਸ ਪ੍ਰਕਾਰ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਸਦਾ ਬੇਨਤੀਆਂ ਕਰਦੇ ਰਹਿੰਦੇ ਨੇ ਹੇ ਪੂਰੇ ਸਤਿਗੁਰੂ ਜੀ ਸਾਨੂੰ ਵਾਹਿਗੁਰੂ ਜੀ ਦਾ ਨਾਲ ਮੇਲ ਦੇਣਾ ਇਹ ਆਪ ਜੀ ਦਾ ਕਾਰਜ ਹੈ ਇਹ ਕਾਰਜ ਆਪ ਜੀ ਤੋਂ ਬਿਨਾਂ ਕੋਈ ਦੂਜਾ ਤੀਜਾ ਨਹੀਂ ਕਰ ਸਕਦਾ ਨਾ ਪਰਮੇਸ਼ਰ ਜੀ ਦੇ ਨਾਲ ਕੋਈ ਦੇਵੀ ਮਿਲ ਸਕਦੀ ਨਾ ਦੇਵਤਾ ਮਿਲ ਸਕਦਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ ਜੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਏਕਾ ਮਾਈ ਇੱਕ ਮਾਇਆ ਹੈ ਜੁਗਤੀ ਭਾਵ ਦੇ ਨਾਲ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਤੇ ਤਿੰਨ ਚੇਲੇ ਪ੍ਰਵਾਨ ਉਸ ਤੋਂ ਪ੍ਰਗਟ ਹੋਏ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇੱਕ ਸੰਸਾਰੀ ਸੰਸਾਰ ਨੂੰ ਉਤਪੰਨ ਕਰਨ ਵਾਲਾ ਬ੍ਰਹਮਾ ਇੱਕ ਭੰਡਾਰੀ ਰਿਜ਼ਕ ਦੇਣ ਵਾਲਾ ਪਰਮੇਸ਼ਰ ਦੇ ਹੁਕਮ ਦੇ ਨਾਲ ਵਿਸ਼ਨੂੰ ਜੀ ਇੱਕ ਲਾਏ ਲੈਤਾ ਕਰਨੇ ਦੀ ਬਾਣ ਜਿਸ ਨੂੰ ਆਦਤ ਲੱਗੀ ਏ ਸਦਾ ਜੀਵਨ ਨੂੰ ਸੰਘਾਰਦਾ ਰਹਿੰਦਾ ਕਹਿਣਾ ਕਰੀਏ ਮਹਾਦੇਵ ਉਹ ਵੇਖੈ ਉਸ ਪਰਮੇਸ਼ਰ ਜੀ ਨੇ ਹੁਕਮ ਦੇ ਕਰਕੇ ਇਹਨਾਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਤੇ ਹੁਕਮ ਵਿੱਚ ਚਲਾਉਂਦੇ ਨੇ ਪਰਮੇਸ਼ਰ ਜੀ ਉਹ ਪਰਮੇਸ਼ਰ ਜੀ ਇਹਨਾਂ ਨੂੰ ਵੇਖ ਰਹੇ ਨੇ ਕਿ ਹੁਕਮ ਵਿੱਚ ਰਹਿ ਕਰਕੇ ਸੇਵਾ ਕਰ ਰਹੇ ਕਾਰ ਕਰ ਰਹੇ ਕਿ ਨਹੀਂ ਕਰ ਰਹੇ ਕਿਧਰੇ ਕੁਤਾਈ ਤੇ ਨਹੀਂ ਕਰਦੇ ਉਹਨਾਂ ਨਜ਼ਰ ਨਾ ਆਵੇ ਪਰ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਜੀ ਵੀ ਪਰਮੇਸ਼ਰ ਜੀ ਨਜ਼ਰ ਹੀ ਨਹੀਂ ਪੈਂਦੇ ਬਹੁਤਾ ਇਹੋ ਵਿਡਾਣ ਇਹ ਅਸਚਰਜ ਬਾਤ ਹੈ ਨਾ ਦੋ ਜਾਣੇ ਇੱਕ ਦੂਜੇ ਦੇ ਸਾਹਮਣੇ ਆਮਣੇ ਹੋਣ ਆਮਣੇ ਸਾਹਮਣੇ ਹੋਣ ਜੇ ਪਹਿਲਾਂ ਦੂਜੇ ਨੂੰ ਵੇਖਦਾ ਤੇ ਦੂਜਾ ਪਹਿਲੇ ਨੂੰ ਵੀ ਦੇਖਦਾ ਇਸ ਪ੍ਰਕਾਰ ਇਹ ਅਸਚਰਜ ਬਾਤ ਹੈ ਪਹਿਲੇ ਪਰਮੇਸ਼ਰ ਜੀ ਤੇ ਦੂਜੇ ਦੇਵਤਿਆਂ ਨੂੰ ਦੇਖਦੇ ਨੇ ਪਰ ਇਹ ਜਿਹੜੇ ਦੂਜੇ ਦੇਵਤੇ ਨੇ ਇਹਨਾਂ ਨੂੰ ਪਹਿਲੇ ਇੱਕ ਪਰਮੇਸ਼ਰ ਜੀ ਨਜ਼ਰ ਨਹੀਂ ਆਉਂਦੇ ਤੇ ਜਿਹਨਾਂ ਨੂੰ ਆਪ ਨਜ਼ਰ ਨਹੀਂ ਆਉਂਦੇ ਉਹ ਦੂਜਿਆਂ ਨੂੰ ਕਿਵੇਂ ਮਿਲਣਗੇ ਦੇਵੀਆਂ ਦੇਵਤੇ ਵਾਹਿਗੁਰੂ ਜੀ ਦੇ ਨਾਲ ਨਹੀਂ ਮਿਲ ਸਕਦੇ ਇਸੇ ਪ੍ਰਕਾਰ ਦੰਬੀ ਪਖੰਡੀ ਕੱਚੇ ਪਿੱਲੇ ਨਹੀਂ ਮਿਲ ਸਕਦੇ ਇਸੇ ਪ੍ਰਕਾਰ ਕੋਈ ਕਬਰ ਕੋਈ ਮੜੀ ਕੋਈ ਮੱਟ ਕੋਈ ਮਸਾਣ ਕੋਈ ਗੁੱਗਾ ਕੋਈ ਬੇਰੀ ਕੋਈ ਮਲਾ ਕੋਈ ਪਿੱਪਲ ਕੋਈ ਬੋੜ ਪਰਮੇਸ਼ਰ ਜੀ ਦੇ ਨਾਲ ਨਹੀਂ ਮਿਲ ਸਕਦੇ ਸਾਧ ਸੰਗਤ ਜੀ ਲੋਕ ਜਾ ਕਰਕੇ ਸੱਪਾਂ ਨੂੰ ਪੂਜਦੇ ਨੇ ਗੁੱਗਿਆਂ ਨੂੰ ਪੂਜਦੇ ਨੇ ਜਿਹੜਾ ਆਪ ਸੰਤ ਦਾ ਨਿੰਦਕ ਨਿਖੇਧ ਜੋਨੀ ਨੂੰ ਪ੍ਰਾਪਤ ਹੋ ਕਰਕੇ ਆਪਣੇ ਜ਼ਹਿਰ ਵਿੱਚ ਸੜਦਾ ਹੈ ਉਹ ਤੁਹਾਡਾ ਭਲਾ ਕਿੱਥੋਂ ਕਰ ਦੇਵੇਗਾ ਤੇ ਜਦੋਂ ਉਹੀ ਉਹ ਸੱਪ ਘਰ ਵਿੱਚ ਆ ਜਾਵੇ ਨਾ ਫਿਰ ਕਿਉਂ ਨਹੀਂ ਪੂਜਣ ਕਰਦੇ ਫਿਰ ਕਿਉਂ ਨਹੀਂ ਦੁੱਧ ਉਸ ਨੂੰ ਚੜ੍ਹਾਉਂਦੇ ਫਿਰ ਕਿਉਂ ਡਾਂਗਾਂ ਲੈ ਕੇ ਆਉਂਦੇ ਨੇ ਜੇ ਤੇ ਮਲੇ ਦੇ ਵਿੱਚ ਤੇ ਫਿਰ ਗੁੱਗਾ ਪੀਰ ਤੇ ਜੇ ਘਰ ਆਵੇ ਫਿਰ ਡਾਂਗ ਲਾ ਕੇ ਕਹਿੰਦੇ ਸੱਪ ਘਰ ਵੜ ਗਿਆ ਛੇਤੀ ਕੱਢ ਦੇਵੋ ਮਾਰ ਦੇਵੋ ਭਾਈ ਜਿਨ੍ਹਾਂ ਵਾਸਤੇ ਡਾਂਗਾ ਚੁੱਕਦੇ ਹੋ ਉਸੇ ਨੂੰ ਜਾ ਕੇ ਪੂਜਦੇ ਹੋ ਕਿੱਡੀ ਅਗਿਆਨਤਾ ਹੈ ਤੇ ਜੇ ਜ਼ਹਿਰੀਲਾ ਸੱਪ ਮਿਲਣ ਵਾਲਾ ਹੋਵੇ ਤੇ ਆਪਣੀ ਜ਼ਹਿਰ ਆਪ ਨਾ ਮੇਟ ਲਵੇ ਆਪ ਨਾ ਮਿਲ ਜਾਵੇ ਆਪਣੇ ਵਿਚਾਰੇ ਦੇ ਤੇ ਪੈਰ ਵੀ ਨਹੀਂ ਨਿਖੇਧ ਜੂਨੀ ਪ੍ਰਾਪਤ ਕੀਤੀ ਢਿੱਡ ਭਾਰ ਉਹ ਜ਼ਹਿਰ ਦਾ ਕੀੜਾ ਰਿੜਦਾ ਫਿਰਦਾ ਤੇ ਅਗਿਆਨੀ ਲੋਕ ਜਾ ਕੇ ਪੂਜਦੇ ਫਿਰਦੇ ਨੇ ਕੋਈ ਗਾਵਾਂ ਨੂੰ ਪੂਜਦੇ ਨੇ ਭਾਈ ਇਸੇ ਪ੍ਰਕਾਰ ਕੋਈ ਪਸ਼ੂਆਂ ਨੂੰ ਪੂਜਦੇ ਨੇ ਤੇ ਸਤਿਗੁਰੂ ਜੀ ਨੇ ਬਚਨ ਕਰ ਦਿੱਤੇ ਕੋਉ ਬੁੱਤਾਨ ਕੋ ਪੂਜਤ ਹੈ ਪਸ ਕੋਉ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਿਗੁਰੂ ਜੀ ਨੇ ਪਸ਼ੂ ਕਹਿ ਕਰਕੇ ਦੁਰਕਾਰਿਆ ਇਹਨਾਂ ਨੂੰ ਵਾਹਿਗੁਰੂ ਜੀ ਦੀ ਕਦੇ ਪ੍ਰਾਪਤੀ ਨਹੀਂ ਹੁੰਦੀ ਵਾਹਿਗੁਰੂ ਜੀ ਦੇ ਨਾਲ ਮਿਲਣ ਦਾ ਕਾਰਜ ਕਿਸਦਾ ਹੈ ਜੀ ਪੂਰੇ ਸਤਿਗੁਰੂ ਜੀ ਦਾ ਸੰਤਾਨ ਦੀ ਪ੍ਰਾਪਤੀ ਇਸਤਰੀ ਨੂੰ ਪਤੀ ਤੋਂ ਹੀ ਹੋ ਸਕਦੀ ਏ ਤੇ ਪਤੀ ਤੋਂ ਸੰਤਾਨ ਪ੍ਰਾਪਤ ਕਰੇ ਤੇ ਸੋਭਾ ਪਾਉਂਦੀ ਏ ਨਾਨਕਿਆਂ ਨੂੰ ਵਧਾਈਆਂ ਦਾਦਕਿਆਂ ਨੂੰ ਵਧਾਈਆਂ ਇਸਤਰੀ ਨੂੰ ਵਧਾਈਆਂ ਪੁਰਖ ਨੂੰ ਵਧਾਈਆਂ ਸਾਧ ਸੰਗਤ ਜੀ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਇਸੇ ਪ੍ਰਕਾਰ ਬ੍ਰਹਮ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਸਤਿਗੁਰੂ ਜੀ ਤੋਂ ਹੁੰਦੀ ਏ ਤੇ ਜਦੋਂ ਸਤਿਗੁਰੂ ਜੀ ਤੋਂ ਹੁੰਦੀ ਏ ਨਾ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਫਿਰ ਆਨੰਦ ਦੀਆਂ ਜਿਹੜੀਆਂ ਵਧਾਈਆਂ ਨੇ ਉਹ ਵੱਜ ਆਉਂਦੀਆਂ ਪ੍ਰਗਟ ਹੁੰਦੀਆਂ ਨੇ ਪੂਰਿਆਂ ਸਤਿਗੁਰਾਂ ਦਾ ਕਾਰਜ ਹੈ ਜੀਵ ਨੂੰ ਪਰਮੇਸ਼ਰ ਜੀ ਦੇ ਨਾਲ ਮੇਲ ਦੇਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਕਾਰਜ ਸਵਾਰ ਹੋ ਆਪੇ ਜਗਿਆਸੂ ਬੇਨਤੀਆਂ ਕਰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਵਾਹਿਗੁਰੂ ਜੀ ਦੇ ਨਾਲ ਮੇਲ ਦੇਣ ਰੂਪੀ ਆਪਣੇ ਇਸ ਕਾਰਜ ਨੂੰ ਤੁਸੀਂ ਆਪ ਹੀ ਸਵਾਰ ਦੇਣਾ ਕਰੋ ਆਪਣਾ ਅੰਮ੍ਰਿਤ ਨਾਮ ਦੇ ਕਰ

0: ਕਿ ਸਾਡੇ ਜੀਵਨ ਦੇ ਕਾਰਜ ਨੂੰ ਸਵਾਰਨੇ ਰੂਪੀ ਕਾਰਜ ਤੁਸੀਂ ਆਪ ਹੀ ਸਵਾਰੋ।
1: ਦਾਤੇ ਗੋਸਾਈ
0: ਹੇ ਸੁੱਖਾਂ ਦੇ ਦਾਤੇ ਪੂਰੇ ਸਤਿਗੁਰੂ ਜੀ, ਪ੍ਰਿਥਵੀ ਮਾਲਕ ਜਗਤ ਦੇ ਮਾਲਕ ਸਾਈ ਪਰਮੇਸ਼ਰ ਜੀ ਦੇ ਨਾਲ ਮੇਲ ਦੇਵੋ।
1: ਪ੍ਰਸਾਦ ਘਰ ਹੀ ਫਿਰ ਪਾਇਆ
0: ਤੇ ਭਾਈ ਜਿਨ੍ਹਾਂ ਦੇ ਉੱਪਰ ਗੁਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਹੋ ਗਈ ਨਾ, ਫਿਰ ਪ੍ਰਸਾਦ ਦੱਦੇ ਨੂੰ ਸਿਹਾਰੀ ਹੈ। ਇਹ ਸਿਹਾਰੀ ਦਾ ਅਰਥ ਹੈ ਰਾਹੀਂ, ਨਾਲ ਅਥਵਾ ਦੁਆਰਾ। ਇਹ ਤਿੰਨ ਅਰਥ ਜਿਹੜੇ ਨੇ ਸਿਹਾਰੀ ਦੇ ਬਣਦੇ ਨੇ। ਜਿੰਨੀਆਂ ਗੁਰਬਾਣੀ ਦੇ ਅੰਦਰ ਲੱਗਾ ਮਾਤਰਾਵਾਂ ਨੇ ਨਾ, ਇੱਕ ਇੱਕ ਲੱਗ ਮਾਤਰ ਦਾ ਸਾਧ ਸੰਗਤ ਜੀ ਅਰਥ ਹੈ। ਇਹ ਲੱਗਾ ਮਾਤਰਾ ਐਵੇਂ ਨਹੀਂ ਸਤਿਗੁਰੂ ਜੀ ਨੇ ਲਿਖੀਆਂ, ਬਹੁਤ ਮਹੱਤਵ ਤੇ ਅਰਥ ਇਹਨਾਂ ਦੇ ਨਾਲ ਹੀ ਬਣਦੇ ਨੇ, ਇਹਨਾਂ ਤੋਂ ਬਿਨਾਂ ਅਰਥਾਂ ਦੀ ਸਮਝ ਨਹੀਂ ਪੈਂਦੀ। ਸੋ ਹਜ਼ੂਰ ਫਰਮਾਉਂਦੇ ਨੇ ਗੁਰ ਪ੍ਰਸਾਦ ਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰੂ ਜੀ ਦੀ ਕਿਰਪਾ ਦੇ ਰਾਹੀਂ, ਗੁਰੂ ਜੀ ਦੀ ਕਿਰਪਾ ਦੇ ਦੁਆਰਾ ਘਰ ਹੀ ਪਿਰ ਪਾਇਆ। ਹਿਰਦੇ ਰੂਪੀ ਘਰ ਦੇ ਅੰਦਰ ਵਾਹਿਗੁਰੂ ਜੀ ਦੇ ਪਿਆਰਿਆਂ ਨੇ, ਸਤਿਗੁਰੂ ਜੀ ਦੇ ਸਿੱਖਾਂ ਨੇ, ਸਿਮਰਨ ਵਾਲਿਆਂ ਨੇ, ਭਜਨ ਵਾਲਿਆਂ ਨੇ, ਉੱਤਮ ਅਧਿਕਾਰੀਆਂ ਨੇ, ਉੱਤਮ ਜਗਿਆਸੂਆਂ ਨੇ, ਸੰਤਾਂ ਮਹਾਤਮਾ ਸਾਧੂਆਂ ਨੇ ਹਿਰਦੇ ਰੂਪੀ ਘਰ ਦੇ ਅੰਦਰ ਗੁਰੂ ਕਿਰਪਾ ਦੇ ਨਾਲ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਹੈ।
1: ਨਾਨਕ ਤਪਤ ਬੁਝਾਈ
0: ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਵਾਹਿਗੁਰੂ ਜੀ ਦੀ ਪ੍ਰਾਪਤੀ ਹੋਣ ਦੇ ਨਾਲ ਹਿਰਦੇ ਦੀ ਸਾਰੀ ਜਿਹੜੀ ਤਪਸ਼ ਸੀ ਨਾ ਉਹ ਬੁੱਝ ਗਈ ਹੈ। ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਹਿਰਦੇ ਦੇ ਵਿੱਚ ਜਿਹੜੀ ਵਿਛੋੜੇ ਦੀ ਪੀੜਾ ਸੀ, ਵਿਛੋੜੇ ਦੀ ਤੜਫ ਸੀ, ਵਿਛੋੜੇ ਦੀ ਸਿੱਖ ਸੀ, ਵਿਛੋੜੇ ਦੀ ਇਸ ਪ੍ਰਕਾਰ ਜਲਨਤਾ ਸੀ, ਵਿਛੋੜੇ ਦੀ ਤਪਸ਼ ਸੀ, ਉਹ ਸਾਰੀ ਵਿਛੋੜੇ ਦੀ ਤਪਸ਼ ਬੁਝਾ ਦਿੱਤੀ। ਐਸਾ ਅੰਮ੍ਰਿਤ ਨਾਮ ਦਿੱਤਾ ਤਪਤ ਗੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦੀਓ, ਤਪਦੇ ਹੋਏ ਕੜਾਹੇ ਵਾਂਗੂ ਇਹ ਜਿਹੜਾ ਹਿਰਦਾ ਸੜਦਾ ਸੀ ਨਾ, ਸ਼ਾਂਤੀ ਪ੍ਰਾਪਤ ਹੋ ਗਈ। ਸਤਿਗੁਰੂ ਜੀ ਨੇ ਠੰਡਾ ਠਾਰ ਨਾਮ ਦੇ ਦਿੱਤਾ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ। ਸਤਿਗੁਰੂ ਜੀ ਨੇ ਹਿਰਦੇ ਵਿੱਚ ਠੰਡ ਪਾ ਦਿੱਤੀ। ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਤਨ ਮਨ ਜੋ ਤਪਦਾ ਸੀ ਤਪਸ਼ ਦੇ ਨਾਲ, ਵਿਛੋੜੇ ਦੀ ਅੱਗ ਦੇ ਨਾਲ, ਉਸ ਨੂੰ ਮੇਟ ਕਰਕੇ ਸਤਿਗੁਰਾਂ ਨੇ ਹਿਰਦੇ ਦੇ ਅੰਦਰ ਸ਼ਾਂਤੀ ਰੂਪੀ ਠੰਡ ਵਰਤਾ ਦਿੱਤੀ ਹੈ ਜੀਓ।
1: ਮਹੱਲਾ ਪਹਿਲਾ
0: ਸਾਧ ਸੰਗਤ ਜੀ, ਇਸ ਪ੍ਰਕਾਰ ਉਦਾਹਰਣਾਂ ਦੇ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਮਲ ਫੁੱਲ ਦੀ ਉਦਾਹਰਣ ਦਿੱਤੀ ਹੈ, ਫਿਰ ਇਸੇ ਪ੍ਰਕਾਰ ਬਬੀਹੇ ਦੀ ਉਦਾਹਰਣ ਦਿੱਤੀ ਹੈ, ਚੱਕਵੀ ਅਤੇ ਚੱਕਵੇ ਦੀ ਉਦਾਹਰਣ ਦਿੱਤੀ ਹੈ, ਪਤੀਵਰਤ ਧਰਮ ਦੇ ਅੰਦਰ ਪਰਪੱਕ ਇਸਤਰੀ ਦੀ ਉਦਾਹਰਣ ਦਿੱਤੀ ਹੈ। ਜਿਵੇਂ ਇਹ ਆਪਣੇ ਪਿਆਰੇ ਤੋਂ ਵਿਛੜ ਕਰਕੇ ਸੁਖੀ ਨਹੀਂ ਨਾ ਹੋ ਸਕਦੇ, ਇਵੇਂ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਤੋਂ ਵਿਛੜ ਕੇ ਸੁੱਖ ਨਹੀਂ ਪਾਉਂਦੇ, ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਹੀ ਸੁੱਖ ਪਾਉਂਦੇ ਨੇ। ਜਿਵੇਂ ਸੂਰਜ ਦੇ ਚੜ੍ਹਨ ਦੇ ਨਾਲ ਕਮਲ ਸੁੱਖ ਪਾਉਂਦਾ, ਸਵਾਂਤੀ ਬੂੰਦ ਨੂੰ ਪ੍ਰਾਪਤ ਕਰਕੇ ਬਾਬੀਹਾ ਸੁੱਖ ਪਾਉਂਦਾ, ਪਤੀਵਰਤ ਧਰਮ ਦੇ ਅੰਦਰ ਪਰਪੱਖ ਇਸਤਰੀ ਪਤੀ ਨੂੰ ਪ੍ਰਾਪਤ ਕਰਕੇ ਸੁੱਖ ਪਾਉਂਦੀ ਹੈ, ਜਿਵੇਂ ਮਛ ਪਾਣੀ ਨੂੰ ਪ੍ਰਾਪਤ ਕਰਕੇ ਸੁੱਖ ਪਾਉਂਦਾ, ਇਵੇਂ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਕੇ ਸੁੱਖ ਪਾਉਂਦੇ ਨੇ। ਪਰ ਆਪੇ ਪ੍ਰਾਪਤ ਨਹੀਂ ਕਰ ਸਕਦਾ, ਕੱਚਿਆਂ ਪਿੱਲਿਆਂ ਅੱਧੇ ਅਧੂਰਿਆਂ ਦੁਆਰਾ ਵੀ ਪ੍ਰਾਪਤ ਨਹੀਂ ਕਰ ਸਕਦਾ, ਪੂਰੇ ਸਤਿਗੁਰੂ ਜੀ ਹੀ ਨਾਮ ਦੇ ਦਾਤੇ ਅੰਮ੍ਰਿਤ ਨਾਮ ਦੀ ਦਾਤ ਦੇ ਕਰਕੇ ਉਪਦੇਸ਼ ਦੁਪਾਰਾ ਜੁਪਾ ਕਰਕੇ ਪਰਮੇਸ਼ਰ ਜੀ ਦੇ ਨਾਲ ਮੇਲਦੇ ਹਨ ਜੀ। ਇਸ ਪ੍ਰਕਾਰ ਗਰੀਬ ਨਿਵਾਜ ਜੀ ਨੇ ਸਤਿਗੁਰੂ ਜੀ ਦੇ ਰਾਹੀਂ ਵਾਹਿਗੁਰੂ ਜੀ ਦੇ ਮਿਲਾਪ ਨੂੰ ਦਰਸਾਇਆ ਹੈ ਜੀਓ।
1: ਮਹੱਲਾ ਪਹਿਲਾ
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਉਪਦੇਸ਼ ਵੀ ਕਰਤਾਰਪੁਰ ਸਾਹਿਬ ਨਗਰ ਵਿਖੇ

0: ਮੋਹ ਅਵਿਦਿਆ ਅਗਿਆਨ ਦੀ ਨਿੰਦਰਾ ਦੇ ਵਿੱਚ ਕੂਕ ਸੁੱਤਾ ਪਿਆ ਹੈ, ਮਹਾਰਾਜ ਇਹ ਗਿਆਨ ਜਾਗਰਤ ਅਵਸਥਾ ਨੂੰ ਕਿਵੇਂ ਪਾਵੇ? ਤੇ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਾਗਤ ਜੋ ਸਦਾ ਸਦਾ ਸਤਿਗੁਰੂ ਜੀ ਜਾਗਦੇ ਨੇ, ਭੂਲੀ ਮਲ ਨਹੀਂ ਹੈ, ਇਹ ਉਹ ਸਤਿਗੁਰ ਜਾਗਤਾ ਹੈ ਦੇਵ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਸਦਾ ਜਾਗਦੇ ਨੇ, ਰੰਚਕ ਮਾਤਰ ਵੀ ਸੌਂਦੇ ਨਹੀਂ। ਸਤਿਗੁਰੂ ਜੀ ਦੇ ਸਰੀਰ ਦੀ ਪ੍ਰਤੱਖ ਕਿਰਿਆ ਦੇਖੀਏ ਨਾ ਕਿ ਸਤਿਗੁਰੂ ਜੀ ਵਿਰਾਜੇ ਨੇ ਸਾਡੀ ਦੁਨਿਆਵੀ ਨਦਰ ਦੇ ਅੰਦਰ, ਤੇ ਸਤਿਗੁਰੂ ਜੀ ਵਿਰਾਜੇ ਨੇ ਪਰ ਸਤਿਗੁਰੂ ਜੀ ਉਦੋਂ ਵੀ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿੱਚ ਕਿੰਨਾ ਕਿੰਨਾ ਦੇ ਜਾ ਕੇ ਬੇੜੇ ਤਾਰ ਰਹੇ ਹੁੰਦੇ ਨੇ। ਜਿਵੇਂ ਨਨਕਾਣਾ ਸਾਹਿਬ ਰਾਏ ਭੋਈ ਦੀ ਤਲਵੰਡੀ ਗੁਰੂ ਨਾਨਕ ਦੇਵ ਸਾਹਿਬ ਜੀ ਘਰ ਦੇ ਵਿੱਚ ਵਿਰਾਜੇ ਸਨ ਨਾ, ਤੇ ਤੁਲਸਾ ਦਾਸੀ ਨੇ ਆਪਣੀ ਰਸਨਾ ਸਤਿਗੁਰਾਂ ਦੇ ਚਰਨਾਂ ਦੇ ਅੰਗੂਠੇ ਨੂੰ ਛੁਹਾਈ ਤੇ ਸੋਝੀ ਹੋ ਗਈ, ਸਰੀਰ ਤੇ ਸਤਿਗੁਰਾਂ ਦਾ ਇੱਥੇ ਵਿਰਾਜਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੂਖਮ ਸਰੀਰ ਦੇ ਨਾਲ ਮਨ ਸੁਖ ਸ਼ਾਹੂਕਾਰ ਦੇ ਡੁੱਬਦੇ ਹੋਏ ਬੇੜੇ ਨੂੰ ਸੰਗਲਾ ਦੀਪ ਵਿੱਚ ਮੋਢਾ ਦੇ ਕੇ ਤਾਰ ਰਹੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰ ਜਾਗਤਾ ਹੈ ਦੇਉ, ਸਦਾ ਸਦਾ ਜਾਗਦੇ ਨੇ। ਭਾਈ ਜਿਹੜੇ ਗਿਆਨ ਜਾਗਰਤ ਅਵਸਥਾ ਨੂੰ ਪ੍ਰਾਪਤ ਕਰਕੇ ਸਦਾ ਸਦਾ ਜਾਗਣ ਵਾਲੇ ਸਤਿਗੁਰੂ ਜੀ ਨੇ, ਜਾਗ ਰਹਿ ਐਸੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਜਿਹੜੇ ਅਗਿਆਨ ਅਵਿਦਿਆ ਦੀ ਨੀਂਦ ਦੇ ਵਿੱਚੋਂ ਜਾਗ ਰਹਿੰਦੇ ਨੇ, ਗੁਰਸੇਵਾ ਮਹਾਰਾਜ ਕਿਵੇਂ ਜਾਗਦੇ ਨੇ? ਭਾਈ ਸਤਿਗੁਰੂ ਜੀ ਦੀ ਸੇਵਾ ਕਰਕੇ, ਸਤਿਗੁਰੂ ਜੀ ਦਾ ਹੁਕਮ ਮੰਨਣ ਰੂਪੀ ਸੇਵਾ ਕਰਕੇ, ਸਿਮਰਨ ਕਰਨੇ ਰੂਪੀ ਸੇਵਾ ਕਰਕੇ ਜਾਗਦੇ ਨੇ। ਜਾਗਰਤ ਸਤਿਗੁਰੂ ਜੀ ਨੂੰ ਪਾ ਕਰਕੇ ਭਾਈ ਇਸ ਪ੍ਰਕਾਰ ਫਿਰ ਹਿਰਦੇ ਦੇ ਅੰਦਰ ਗਿਆਨ ਪ੍ਰਗਟ ਹੋ ਆਉਂਦਾ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ, ਤੇ ਜਾਣਦੇ ਨੇ ਮੈਨੂੰ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਕਾਰਜ ਨਹੀਂ ਹੈ ਇਸ ਸੰਸਾਰ ਨੂੰ ਧਾਰਨ ਕਰਨੇ ਦਾ, ਇਸ ਸਰੀਰ ਨੂੰ ਸੰਸਾਰ ਦੇ ਅੰਦਰ ਧਾਰਨ ਕਰਨੇ ਦਾ। ਬਿਨ ਹਰ ਮੋਹ ਕੋ ਨਾਹੀ, ਫਿਰ ਉਹਨਾਂ ਨੇ ਜਾਣ ਲੈਣਾ ਕੀਤਾ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੇਵਾ ਕਰਕੇ, ਸਿਮਰਨ ਕਰਕੇ, ਕਿ ਵਾਹਿਗੁਰੂ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ, ਕੋਈ ਸੁੱਖ ਦੇਣ ਵਾਲਾ ਨਹੀਂ ਹੈ, ਮੈਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਿਆਰੇ ਜੀ ਤੋਂ ਬਿਨਾਂ ਕਿਸੇ ਦੂਜੇ ਦਾ ਆਸਰਾ ਨਹੀਂ ਹੈ, ਦੂਜੇ ਦੀ ਓਟ ਨਹੀਂ ਹੈ, ਵਾਹਿਗੁਰੂ ਜੀ ਤੋਂ ਬਿਨਾਂ ਦੂਸਰੇ ਨੂੰ ਪ੍ਰਾਪਤ ਕਰਨੇ ਦਾ ਮਨੋਰਥ ਨਹੀਂ ਹੈ। ਇੱਕ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਹੀ ਸਥਿਤੀ ਮਿਲਦੀ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਹੀ ਜਨਮ ਮਰਨ ਤੋਂ ਰਹਿਤ ਹੋਈਦਾ। ਬਿਨਾਂ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤੇ ਤੋਂ ਕੋਈ ਦੁਨੀਆ ਦੇ ਅੰਦਰ ਸਦਾ ਰਹਿ ਨਹੀਂ ਸਕਦਾ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ।
1: ਆਜ ਕਾਜ ਧਰ ਪਾਹੀ,
0: ਮਹਾਰਾਜ ਕਿਵੇਂ ਨਹੀਂ ਰਹਿ ਪਾਉਂਦਾ ਕੋਈ? ਕਿਰਪਾ ਕਰਕੇ ਉਦਾਹਰਣ ਦੇ ਕੇ ਸਮਝਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਆਚ ਆਚ ਨਾਮ ਆਂਚ ਦੈ, ਸੇਕ ਦਾ ਅੱਗ ਦੈ, ਕਾਚ ਨਾਮ ਕੱਚ ਦੈ। ਜਿਵੇਂ ਅੱਗ ਦੇ ਸੇਕ ਨੂੰ ਪ੍ਰਾਪਤ ਕਰਕੇ ਜਿਹੜਾ ਕੱਚ ਢਲ ਪੈਂਦਾ ਹੈ, ਆ ਟੁੱਟਾ ਹੋਇਆ ਕੱਚ ਲੈ ਕੇ ਜਾਇਆ ਜਾਂਦਾ ਨਾ, ਅੱਗ ਦੇ ਸੇਕ ਦੇ ਨਾਲ ਫਿਰ ਇਸ ਨੂੰ ਪਘਲਾ ਕੇ ਫਿਰ ਕੱਚ ਦੇ ਨਵੇਂ ਬਰਤਨ, ਨਵੀਆਂ ਬੋਤਲਾਂ, ਨਵੀਆਂ ਵਸਤੂਆਂ ਕੱਚ ਦੀਆਂ ਬਣਾ ਦਿੱਤੀਆਂ ਜਾਂਦੀਆਂ ਨੇ। ਪਰ ਤੱਕ ਵੀ ਬਹੁਤ ਜ਼ਿਆਦਾ ਤੱਤਾ ਪਾਣੀ ਪਾ ਕੇ ਵੇਖ ਲਓ, ਕੱਚ ਦਾ ਗਲਾਸ ਟੁੱਟ ਜਾਵੇਗਾ, ਅੱਗ 'ਤੇ ਰੱਖ ਕੇ ਦੇਖ ਲਓ ਟੁੱਟ ਜਾਵੇਗਾ। ਜਿਵੇਂ ਅੱਗ ਦੇ ਸੇਕ ਨੂੰ ਪ੍ਰਾਪਤ ਰੂਪੀ ਅੱਗ ਦੇ ਸੇਕ ਨੂੰ ਪ੍ਰਾਪਤ ਕਰਕੇ ਸਰੀਰ ਕੱਚ ਵਾਂਗੂ ਢਲ ਜਾਂਦੇ ਨੇ, ਟੁੱਟ ਜਾਂਦੇ ਨੇ, ਮਰ ਜਾਂਦੇ ਨੇ, ਭਾਈ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਸਥਿਤੀ ਨਹੀਂ ਪਾਉਂਦਾ। ਜਗ ਮਹਿ ਕੋਈ ਰਹਿਣ ਨਾ ਪਾਵੈ, ਨਿਹਚਲ ਏਕ ਨਾਰਾਇਣਾ,
1: ਤਨ ਧਨ ਕਾ ਕਹੋ ਗਰਬ ਕੈਸਾ।
0: ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਸ ਤਨ ਸਰੀਰ ਦਾ ਕਹਿਣਾ ਕਰੋ ਖਾ, ਕਾਹਦਾ ਗਰਬ ਕਰਨਾ? ਕੱਲ ਨਹੀਂ ਸੀ, ਅੱਜ ਹੈ, ਕੱਲ ਫਿਰ ਨਹੀਂ ਹੋਵੇਗਾ। ਜਿੱਥੇ ਜਿੱਥੇ ਸਰੀਰ ਧਾਰਨ ਕੀਤੇ ਉੱਥੇ ਉੱਥੇ ਛੱਡ ਦਿੱਤੇ, ਕਦੇ ਨਾਲ ਨਹੀਂ ਸਰੀਰ ਆਇਆ। ਜਹਾਂ ਜਹਾਂ ਇਹ ਦੇਹੀ ਧਾਰੀ, ਰਹਿਣ ਨਾ ਪਾਇਓ ਕਬ ਹੂੰ, ਤੇ ਧਨ ਦਾ ਕਾਹਦਾ ਮਾਣ ਕਰਨਾ? ਕੱਲ ਕਿਸੇ ਹੋਰ ਦੀ ਜੇਬ ਵਿੱਚ ਸੀ, ਭਾਈ ਅੱਜ ਤੇਰੀ ਜੇਬ ਵਿੱਚ ਹੈ, ਕੱਲ ਫਿਰ ਕਿਸੇ ਹੋਰ ਦੀ ਜੇਬ ਵਿੱਚ ਚੱਲਿਆ ਜਾਵੇਗਾ। ਤੇਰੇ ਪੁੰਨ ਕਰਮਾਂ ਦੇ ਪ੍ਰਤਾਪ ਕਰਕੇ ਇਹ ਸੁੱਖ ਦੇਣ ਲਈ ਤੇਰੇ ਕੋਲ ਆ ਗਿਆ, ਤੇਰੇ ਪੁੰਨ ਕਰਮਾਂ ਦਾ ਫਲ ਤੂੰ ਭੋਗ ਲਵੇਗਾ, ਇਹ ਧਨ ਚੱਲਿਆ ਜਾਵੇਗਾ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਸਰੀਰ ਦਾ ਤੇ ਧਨ ਦਾ, ਭਾਈ ਕਾਹਦਾ ਗਰਬ ਕਰਨਾ? ਹੰਕਾਰ ਮਾਣ ਨਹੀਂ, ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਦੇਹ ਦਰਸ ਹਰ ਰਾਇਆ। ਮਹਾਰਾਜ ਆਪ ਜੀ ਨੇ ਦੌਲਤ ਗੁਜ਼ਰਾਨ ਬਖਸ਼ੀ ਏ, ਆਪ ਜੀ ਦਾ ਸ਼ੁਕਰਾਨਾ, ਸ਼ੁਕਰਾਨਾ ਕਰਨਾ ਚਾਹੀਦਾ ਭਾਈ, ਹੰਕਾਰ ਨਹੀਂ ਕਰਨਾ ਚਾਹੀਦਾ।
1: ਬਾਨ ਲਾਗੇ ਬਵਰੇ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬਿਨਸਤ ਇਸ ਸਰੀਰ ਨੂੰ ਹੇ ਕਮਲਿਆ ਹੇ ਝੱਲਿਆ ਨਾਸ਼ ਹੁੰਦਿਆਂ ਕੋਈ ਦੇਰੀ ਨਹੀਂ ਲੱਗਣੀ। ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਪਹਿਲਾਂ ਕਹਿੰਦੇ ਸੀ ਉਮਰ ਹੋ ਗਈ ਇਸ ਕਰਕੇ ਬਜ਼ੁਰਗ ਹੋ ਗਿਆ ਤਾਂ ਹਾਰਟ ਅਟੈਕ ਹੋ ਗਿਆ ਤਾਂ ਸਾਈਲੈਂਟ ਅਟੈਕ ਆ ਗਿਆ। ਸਾਧ ਸੰਗਤ ਜੀ ਅੱਜ ਜਿਮ ਦੇ ਅੰਦਰ ਪਸੀਨਾ ਕੱਢਦੇ ਸਰੀਰ ਨੁਚੜਦੇ ਹੁੰਦੇ ਨੇ, ਕਹਿੰਦੇ ਜੀ ਬਾਡੀ ਸਾਰੀ ਡਿਟੋਕਸ ਹੋ ਗਈ ਹੈ, ਮੁੜਕਾ ਨਿਕਲ ਗਿਆ, ਪਸੀਨਾ ਨਿਕਲ ਗਿਆ, ਹੁਣ ਤੰਦਰੁਸਤ ਹੋ ਗਏ ਆ, ਬੜੇ ਮਸਲ ਗੇਨ ਹੋ ਗਏ, ਬੜੀ ਬਾਡੀ ਚੰਗੀ ਬਣ ਗਈ ਏ। ਤੇ ਸਾਧ ਸੰਗਤ ਜੀ ਐਸਾ ਵੀ ਦੇਖਿਆ ਜਾਂਦਾ ਹੈ ਜਿਮ ਵਿੱਚ ਕਸਰਤਾਂ ਕਰਦਿਆਂ ਨੂੰ ਸਾਈਲੈਂਟ ਅਟੈਕ ਆ ਜਾਂਦੇ ਨੇ। ਨਹੀਂ ਕਹਿ ਸਕਦੇ ਕਿ ਪਹਿਲਵਾਨ ਦਾ ਸਰੀਰ 100 ਸਾਲ ਹੀ ਜਿਉਂਦਾ ਰਹੇਗਾ, ਨਹੀਂ ਪਤਾ ਭਾਵੇਂ ਬੱਚਾ ਏ ਭਾਵੇਂ ਬਜ਼ੁਰਗ ਤੇ ਭਾਵੇਂ ਪਹਿਲਵਾਨ ਭਾਵੇਂ ਜਵਾਨ, ਅਗਲਾ ਸਾਹ ਕਿਨੂੰ ਆਉਣਾ ਤੇ ਕਿਨੂੰ ਨਹੀਂ ਆਉਣਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹੂ ਆਵੈ ਕੇ ਨਾ ਆਵੈ ਰਾਮ। ਬਜ਼ੁਰਗ ਦਾਦੀ ਦਾਦਾ ਘਰ ਵਿੱਚ ਬੈਠੇ ਹੁੰਦੇ ਨੇ ਤੇ ਪੋਤੀਆਂ ਪੋਤੇ ਚੜ੍ਹਾਈ ਕਰ ਜਾਂਦੇ ਨੇ, ਮਾਤਾ ਪਿਤਾ ਬੈਠੇ ਹੁੰਦੇ ਨੇ ਪੁੱਤ ਚੜ੍ਹਾਈ ਕਰ ਜਾਂਦੇ।

0: ਨੇ ਤੇ ਸਾਧ ਸੰਗਤ ਜੀ ਕਈਆਂ ਦੇ ਪੁੱਤ ਨੇ ਜਨਮ ਨਹੀਂ ਲਿਆ ਹੁੰਦਾ ਤੇ ਪਿਤਾ ਚੜ੍ਹਾਈ ਕਰ ਜਾਂਦਾ, ਮਾਤਾ ਜਨਮ ਦਿੰਦਿਆਂ ਸਾਰ ਚੜ੍ਹਾਈ ਕਰ ਜਾਂਦੀ ਏ, ਉਹ ਸੰਤਾਨ ਆਪਣੀ ਮਾਤਾ ਦਾ ਮੁੱਖ ਵੀ ਦੇਖਣ ਜੋਗੀ ਨਹੀਂ ਹੁੰਦੀ, ਕਦੋਂ ਕਿਸ ਨੇ ਤੁਰ ਜਾਣਾ ਪਤਾ ਨਹੀਂ। ਹਜ਼ੂਰ ਫਰਮਾਉਂਦੇ ਨੇ ਭਾਈ ਇਸ ਤਨ ਦਾ ਤੇ ਧਨ ਦਾ ਕਾਹਦਾ ਮਾਣ ਹੈ, ਧਨ ਨੇ ਕਦੋਂ ਚੱਲਿਆ ਜਾਣਾ, ਕੋਈ ਭਰੋਸਾ ਨਹੀਂ, ਤੇ ਸਰੀਰ ਨੂੰ ਬਿਨਸਤ ਵਾਰ ਨਾ ਲੱਗੇ, ਬਵਰੇ ਬਵਰਿਆ ਬਾਵਰਿਆ ਝੱਲਿਆ ਕਮਲਿਆ ਪਾਗਲਾ ਮਸਤਾਨਿਆ, ਸਰੀਰ ਦੇ ਨਾਸ਼ ਹੋਣ ਲੱਗਿਆ ਕੋਈ ਦੇਰ ਨਹੀਂ ਲੱਗਦੀ।
1: ਹਮੈ ਗਰਭ ਖਪੈ ਜਗ ਐਸਾ,
0: ਭਾਈ ਇਸ ਪ੍ਰਕਾਰ ਜਿਹੜੀ ਧਨ ਦੇ ਉੱਪਰ ਹਉਮੈ ਕਰਨੀ ਹੈ, ਜਾਂ ਕਹਿ ਲਈਏ ਇਸੇ ਪ੍ਰਕਾਰ ਸਰੀਰ ਦੇ ਉੱਪਰ ਗਰਭ ਹੰਕਾਰ ਕਰਨਾ ਹੈ, ਹਉਮੈ ਕਰਨੀ ਪਦਾਰਥਾਂ ਦੀ ਤੇ ਗਰਭ ਕਰਨਾ ਜਾਤੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਖਪੈ, ਜਿਵੇਂ ਧਨ ਚੱਲਿਆ ਜਾਂਦਾ ਸਰੀਰ ਚੱਲਿਆ ਜਾਂਦਾ ਨਾ, ਜੱਗ ਐਸਾ ਇਸੇ ਪ੍ਰਕਾਰ ਦਾ ਸਰੀਰ ਇਹ ਜੱਗ ਤੈ ਰਹਿਣ ਵਾਲਾ ਨਹੀਂ, ਸਾਰਾ ਜਗਤ ਨਾਸ਼ਵਾਨ ਹੈ। ਜਿਵੇਂ ਧਨ ਜਾ ਰਿਹਾ ਸਾਰਾ ਜਗਤ ਇੱਕ ਦਿਨ ਚੱਲਿਆ ਜਾਵੇਗਾ, ਨਾਸ਼ ਹੋ ਜਾਵੇਗਾ, ਸਰੀਰ ਰਹਿਣ ਵਾਲਾ ਨਹੀਂ, ਧਨ ਰਹਿਣ ਵਾਲਾ ਨਹੀਂ, ਜਗਤ ਵੀ ਐਸਾ ਹੀ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਜਗਦੀਸ਼ ਪ੍ਰਭੂ ਰਖਵਾਰੇ,
0: ਭਾਈ ਜਿਹੜੇ ਪ੍ਰਭੂ ਜੀ ਜਗਤ ਦੇ ਮਾਲਕ ਰੂਪ ਸਾਰਿਆਂ ਜੀਵਾਂ ਦੇ ਰਖਵਾਲੇ ਰੂਪ ਨੇ, ਸਦਾ ਤਿਸ ਦੀ ਜੈ ਜੈਕਾਰ ਕਰਦੇ ਰਹੀਏ।
1: ਰਾਖਾ ਪਰਖਾ ਸੋਈ,
0: ਪਰਮੇਸ਼ਰ ਜੀ ਹੀ ਸਭਨਾਂ ਦੇ ਸੱਚ ਨੂੰ ਤੇ ਝੂਠ ਨੂੰ, ਪਿਆਰ ਨੂੰ ਤੇ ਅਧਿਕਾਰ ਨੂੰ ਪਰਖਣ ਵਾਲੇ ਨੇ, ਸਭਨਾਂ ਦੀ ਭਾਵਨਾ ਨੂੰ ਤੇ ਪ੍ਰੀਤ ਨੂੰ ਪਰਖਣ ਵਾਲੇ ਨੇ, ਤੇ ਆਪ ਹੀ ਪਰਮੇਸ਼ਰ ਜੀ ਰਖਵਾਲਾ ਰੂਪ ਹਨ। ਬੇਨਤੀਆਂ ਕਰਦੇ ਰਹੀਏ, ਇਹ ਪਰਮੇਸ਼ਰ ਜੀ ਜਿੰਨੀ ਵੀ ਇਹ ਸ੍ਰਿਸ਼ਟੀ ਹੈ ਨਾ, ਸਾਰੀ ਆਪ ਜੀ ਤੋਂ ਹੀ ਉਤਪੰਨ ਹੋਈ ਹੈ। ਮਹਾਰਾਜ ਤੁਹਾਡੇ ਵਰਗਾ ਕਰਤਾ ਕੋਈ ਦੂਜਾ ਨਹੀਂ ਹੈ। ਦੁਨੀਆਂ ਦੇ ਅੰਦਰ ਬੜੇ ਕਰਤੇ ਦੇਖੇ ਜਾਂਦੇ ਨੇ, ਸਾਧ ਸੰਗਤ ਜੀ ਠੇਕੇਦਾਰ ਤੇ ਮਿਸਤਰੀ ਬਿਲਡਿੰਗਾਂ ਦੇ ਕਰਤਾ ਨੇ, ਇਸੇ ਪ੍ਰਕਾਰ ਮਾਤਾ ਪਿਤਾ ਸੰਤਾਨ ਦੇ ਪੈਦਾ ਕਰਤਾ ਨੇ, ਇੰਜੀਨੀਅਰ ਗੱਡੀਆਂ ਦੇ ਮੋਟਰਾਂ ਦੇ ਮੋਬਾਈਲਾਂ ਦੇ ਬੇਅੰਤ ਪ੍ਰਕਾਰ ਦੇ ਉਪਕਰਨਾਂ ਦੇ ਕਰਤਾ ਨੇ। ਕੋਈ ਕਰਤਾ ਆਪਣੀ ਕਿਰਤ 'ਚ ਨਹੀਂ ਵੱਸਦਾ, ਅਤੇ ਵਾਹਿਗੁਰੂ ਜਿੰਨੀ ਕਿਰਤ 'ਤੇ ਕੋਈ ਕਰ ਹੀ ਨਹੀਂ ਸਕਦਾ। ਕੋਈ ਆਪਣੇ ਜੀਵਨ ਕਾਲ ਵਿੱਚ 10, 20, 50, 100 ਬਿਲਡਿੰਗਾਂ ਬਣਾ ਦੂ, ਕਿੰਨੀਆਂ ਕੁ ਬਣਾ ਲਵੇਗਾ, ਪਰ ਵਾਹਿਗੁਰੂ ਜੀ ਨੇ ਕਰੋੜਾਂ ਬ੍ਰਹਿਮੰਡ ਇੱਕ ਖਿਣ ਮਾਤਰ ਸਮੇਂ 'ਚ ਬਣਾ ਦਿੱਤੇ, ਖਿਣ ਮਾਤਰ ਸਮੇਂ 'ਚ ਢਾ ਦਿੰਦਾ। ਬਣੀ ਹੋਈ ਬਿਲਡਿੰਗ ਢਾਉਣੀ ਹੋਵੇ ਨਾ, ਵਧਾਨਾ ਹਥੌੜਿਆਂ ਨਾਲ ਢਾਉਣੀ ਹੋਵੇ ਤੇ ਕਈ ਕਈ ਮਹੀਨੇ ਲੰਘ ਜਾਂਦੇ ਨੇ, ਤੇ JCB ਮਸ਼ੀਨਾਂ ਨਾਲ ਢਾਈਏ ਤਾਂ ਵੀ ਕਈ ਕਈ ਦਿਨ ਲੰਘ ਜਾਂਦੇ ਨੇ। ਤੇ ਸਤ ਜਾਕਾ ਨੇਤਰ ਫੂਰ, ਅੱਖ ਚਮਕਣ ਦੇ ਸਮੇਂ ਵਿੱਚ ਸ੍ਰਿਸ਼ਟੀ ਪੈਦਾ ਕਰ ਦਿੰਦੇ ਨੇ, ਕਰੋੜਾਂ ਬ੍ਰਹਿਮੰਡਾਂ ਨੂੰ ਇੰਨੇ ਸਮੇਂ ਵਿੱਚ ਹੀ ਨਾਸ਼ ਕਰ ਦਿੰਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਆਪ ਜੀ ਦੇ ਵਰਗਾ ਕਰਤਾ ਕੋਈ ਦੂਜਾ ਨਹੀਂ ਹੈ, ਆਪ ਜੀ ਵਰਗਾ ਦਾਤਾ ਵੀ ਕੋਈ ਦੂਜਾ ਹੋਰ ਨਹੀਂ ਹੈ, ਆਪ ਜੀ ਵਰਗਾ ਆਸਰਾ ਵੀ ਕੋਈ ਹੋਰ ਨਹੀਂ ਹੈ, ਤੇ ਆਪ ਜੀ ਵਰਗਾ ਮਹਾਂ ਪਰਲਵ ਕਰਨੇ ਵਾਲਾ ਸਰਬ ਕਲਾ ਸਮਰੱਥ ਵੀ ਦੂਜਾ ਕੋਈ ਹੋਰ ਨਹੀਂ ਹੈ।
1: ਉਪਾਏ ਜੁਗਤ ਵਸ ਕੀ,
0: ਸਾਰਿਆਂ ਚਾਰ ਖਾਣੀਆਂ ਵਿੱਚ 84 ਲੱਖ ਜੂਨੀਆਂ ਦੇ ਬੇਅੰਤ ਅਸੰਖਾਂ ਜੀਵਾਂ ਨੂੰ ਪੈਦਾ ਕਰਕੇ ਨਾ ਵਾਹਿਗੁਰੂ ਜੀ ਜੀ ਨੇ ਜੁਗਤੀ ਦੇ ਨਾਲ ਹੁਕਮ ਦੇ ਵਿੱਚ ਵਸ ਕਰਕੇ ਰੱਖਿਆ ਹੋਇਆ ਹੈ।
1: ਗੁਰਮੁਖ ਅੰਜਨ,
0: ਤੇ ਮਹਾਰਾਜ ਫਿਰ ਦੁਨੀਆਂ ਵਿੱਚੋਂ ਤਰਦਾ ਕੌਣ ਹੈ, ਸਾਰੇ ਜੰਮਦੇ ਗਏ ਮਰਦੇ ਗਏ, ਬਸ ਇੰਨਾ ਹੀ ਸ੍ਰਿਸ਼ਟੀ ਦਾ ਪ੍ਰਕਿਰਤੀ ਦਾ ਪਸਾਰਾ ਹੈ ਜਾਂ ਕੋਈ ਤਰਦਾ ਵੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਪੂਰੇ ਸਤਿਗੁਰੂ ਜੀ ਗੁਰਮੁਖਾਂ ਦੇ ਤਾਈਂ ਆਪ ਹੀ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਗਿਆਨ ਦਾ ਸੁਰਮਾ ਪਾ ਦਿੰਦੇ ਨੇ ਨਾ, ਗਿਆਨ ਜਾਗ੍ਰਿਤ ਅਵਸਥਾ ਬਣਾ ਕੇ ਦਿਖਾ ਦਿੰਦੇ ਨੇ, ਜਗਤ ਮਿਥਿਆ ਇਸ ਦੇ ਨਾਲ ਮੋਹ ਨਹੀਂ ਕਰਨਾ। ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪੂਰੇ ਸਤਿਗੁਰੂ ਜੀ ਆਪ ਹੀ ਪਾਉਣਾ ਕਰਦੇ ਹਨ।
1: ਅਮਰ ਅਨਾਥ ਸਰਬ ਸਿਰ ਮੋਰਾ,
0: ਤੇ ਇਸ ਪ੍ਰਕਾਰ ਫਿਰ ਗਿਆਨ ਜਾਗ੍ਰਿਤ ਅਵਸਥਾ ਦੇ ਨਾਲ ਬ੍ਰਹਮ ਦ੍ਰਿਸ਼ਟੀ ਦੇ ਨਾਲ ਦਿਖਾ ਦਿੰਦੇ ਨੇ, ਪਰਮੇਸ਼ਰ ਜੀ ਅਮਰ ਨੇ, ਮਰਨ ਤੋਂ ਰਹਿਤ ਨੇ, ਮੌਤ ਤਿੰਨਾਂ ਨੂੰ ਪਾਉਂਦੀ ਨਹੀਂ, ਪਰਮੇਸ਼ਰ ਜੀ ਦੇ ਸਿਰ ਤੇ ਕੋਈ ਮਾਲਕ ਹੁਕਮ ਦੇਣ ਵਾਲਾ ਨਹੀਂ, ਪਰਮੇਸ਼ਰ ਜੀ ਬਿਨਾਂ ਮਾਲਕ ਤੋਂ ਨੇ। ਇਸ ਪ੍ਰਕਾਰ ਜੋ ਪਰਮੇਸ਼ਰ ਜੀ ਨੇ ਸਰਬ ਸਿਰ ਮੋਰਾ, ਸਾਰਿਆਂ ਤੋਂ ਸਿਰ ਮੌਰ ਨੇ, ਸਾਰਿਆਂ ਤੋਂ ਵੱਡੇ ਨੇ, ਕੋਈ ਦਾਨਵ ਮਾਨਵ ਜਕਸ਼ ਕਿੰਨਰ ਪਚਾਸ ਕੋਈ ਵੀ ਪਰਮੇਸ਼ਰ ਜੀ ਦੇ ਸਦਰਸ਼ ਬਰਾਬਰ ਨਹੀਂ ਪੁੱਜ ਸਕਦਾ।
1: ਕਾਲ ਭਰਮ ਪਹਿ ਖੰਜਨ,
0: ਤੇ ਇਸ ਪ੍ਰਕਾਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਇਸ ਪ੍ਰਕਾਰ ਕਾਲ ਤੇ ਬੇਕਾਲ, ਬੇਕਾਲ ਕਹੀਏ ਜਨਮ ਤੇ ਕਾਲ ਕਹੀਏ ਮੌਤ, ਉਹਨਾਂ ਨੂੰ ਜਨਮ ਅਤੇ ਮੌਤ ਸਦਾ ਬਣੀ ਰਹਿੰਦੀ ਏ, ਮਨ ਦੇ ਅੰਦਰ ਭਰਮ ਪਏ ਰਹਿੰਦੇ ਨੇ, ਇਸ ਪ੍ਰਕਾਰ ਭਰਮਾਂ ਦੇ ਵਿੱਚ ਪੈ ਕਰਕੇ

0: ਤੇ ਡਰ ਦੇ ਅੰਦਰ ਹੀ ਖੰਜਨ ਨਾਸ਼ ਹੁੰਦੇ ਹਨ। ਉਹਨਾਂ ਦਾ ਜੀਵਣਾ ਡਰ ਦੇ ਸਹਿਤ ਜਦੋਂ ਤੱਕ ਸਰੀਰ ਬਣਿਆ, ਕਾਲ ਦਾ ਡਰ ਤੇ ਸਭਨਾਂ ਨੂੰ ਬਣਿਆ ਹੀ ਹੈ ਨਾ, ਤੇ ਸੱਤ ਪ੍ਰਕਾਰ ਦਾ ਡਰ ਵਿਦਵਾਨਾਂ ਨੇ ਮੰਨਿਆ। ਜਹ ਭਵ ਭੈ ਪਰ ਲੋਕ ਭੈ ਜਨਮ ਵੇਦਨਾ ਜਾਤ ਅਣ ਰੱਖਿਆ ਅਰ ਗੁਪਤ ਭੈ ਅਖਸ ਮਾਤਰ ਭੈ ਸਾਤ। ਸੱਤ ਪ੍ਰਕਾਰ ਦਾ ਡਰ ਤੇ ਪੰਜ ਪ੍ਰਕਾਰ ਦੇ ਭਰਮ ਪਏ ਰਹਿੰਦੇ ਨੇ। ਭਰਮਾਂ ਅਤੇ ਡਰ ਦੇ ਅੰਦਰ ਹੀ ਨਾਸ਼ ਹੋ ਜਾਂਦੇ ਹਨ ਜਿਹੜੇ ਸਤਿਗੁਰੂ ਜੀ ਦੇ ਚਰਣੀ ਲੱਗ ਕੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ।
1: ਕਾਗਦ ਕੋਟ ਇਹੋ ਜਗ ਹੈ ਬਪਰੋ।
0: ਮਹਾਰਾਜ, ਦੁਨੀਆਂ ਦੇ ਅੰਦਰ ਤੇ ਐਸਾ ਦੇਖਿਆ ਜਾਂਦਾ ਹੈ ਜਿਹੜੇ ਨਾਮ ਨਹੀਂ ਜਪਦੇ ਉਹ ਵੀ ਬੜੇ ਧਨਾੜ ਦੇਖੇ ਜਾਂਦੇ ਨੇ, ਬੜੇ ਅਮੀਰ ਦੇਖੇ ਜਾਂਦੇ ਨੇ, ਉਹਨਾਂ ਨੂੰ ਰਿਸ਼ਟ ਪੁਸ਼ਟ ਦੇਖਿਆ ਜਾਂਦਾ, ਸੁੱਖਾਂ ਦੇ ਸਹਿਤ ਦੇਖਿਆ ਜਾਂਦਾ। ਇਸ ਪ੍ਰਕਾਰ ਸੁੱਖਾਂ ਦੇ ਸਾਧਨ ਬਹੁਤੇ ਕਈ ਵਾਰ ਉਹਨਾਂ ਦੇ ਕੋਲ ਦੇਖੇ ਜਾਂਦੇ ਜਿਹੜੇ ਸਾਕਤ ਨੇ, ਜਿਹੜੇ ਮਨਮੁੱਖ ਨੇ, ਜਿਹੜੇ ਨਾਮ ਜਪਦੇ ਹੀ ਨਹੀਂ, ਜਿਹੜੇ ਰੱਬ ਨੂੰ ਰੱਬ ਕਰਕੇ ਜਾਣਦੇ ਹੀ ਨਹੀਂ, ਖੁਦ ਨੂੰ ਖੁਦਾ ਕਰਕੇ ਜਾਣਦੇ ਨੇ ਕਿ ਜੋ ਹੁੰਦਾ ਮੈਂ ਕਰਦਾ, ਰੱਬ ਨੂੰ ਉਹ ਮੰਨਦੇ ਹੀ ਨਹੀਂ। ਮਹਾਰਾਜ, ਉਹਨਾਂ ਦੇ ਪਾਸ ਸੁੱਖ ਤੇ ਬੜੇ ਦੇਖੇ ਜਾਂਦੇ ਨੇ ਤੇ ਹਜ਼ੂਰ ਬਚਨ ਕਰਨਾ ਕਰਦੇ ਨੇ। ਕਾਗਦ ਕੋਟ ਇਹੋ ਜੱਗ ਹੈ ਬਪਰੋ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਹ ਜਿਹੜਾ ਕਮਲਾ, ਇਹ ਜਿਹੜਾ ਝੱਲਾ, ਬਿਨ ਨਾਵੈ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾਂ ਜਿਹੜਾ ਇਹ ਕਮਲਾ ਸੰਸਾਰ ਹੈ ਨਾ, ਇਹ ਕਾਗਜ਼ ਦੇ ਕਿਲੇ ਵਰਗਾ, ਜਿਵੇਂ ਕਾਗਜ਼ ਦੇ ਉੱਪਰ ਪੇਂਟ ਕਰ ਕਰਕੇ ਰੰਗ ਬਿਰੰਗੇ ਰੰਗਾਂ ਵਿੱਚ ਕਾਗਜ਼ਾਂ ਨੂੰ ਰੰਗ ਰੰਗ ਕੇ ਤੇ ਕਾਗਜ਼ਾਂ ਦਾ ਬਹੁਤ ਸੋਹਣਾ ਕਿਲਾ ਬਣਾ ਲਿਆ ਜਾਵੇ, ਇਵੇਂ ਕਾਗਜ਼ਾਂ ਦੇ ਕਿਲੇ ਵਰਗਾ ਇਹ ਸੰਸਾਰ ਹੈ।
1: ਰੰਗ ਚਿਹਨ ਚਤੁਰਾਈ।
0: ਮਹਾਰਾਜ, ਆਪ ਜੀ ਨੇ ਬਚਨ ਕੀਤਾ ਕਾਗਜ਼ਾਂ ਨੂੰ ਰੰਗ ਲਿਆ ਜਾਵੇ। ਜੇ ਇਹ ਜਗਤ ਕਾਗਜ਼ਾਂ ਦਾ ਕੋਟ ਹੈ, ਕਿਲਾ, ਇਸ ਵਿੱਚ ਰੰਗ ਕਿਹੜੇ ਹਨ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਰੰਗਾਂ ਦੇ ਚਿਹਨ ਇਹੋ ਜਾਣੋ ਜਿਹੜੀ ਜੀਵਾਂ ਦੇ ਅੰਦਰ ਚਤੁਰਾਈ ਬੜੀ ਹੈ। ਹਰ ਕੋਈ ਆਪਣੇ ਆਪ ਨੂੰ ਚਤੁਰ ਸਮਝਦਾ ਤੇ ਸਾਹਮਣੇ ਵਾਲੇ ਨੂੰ ਕਮਲਾ ਸਮਝਦਾ। ਦੁਨੀਆਂ ਦੇ ਅੰਦਰ ਭਾਵੇਂ ਕੋਈ ਕਿੰਨਾ ਵੀ ਸਧਾਰਨ ਮਤ ਵਾਲਾ ਹੋਵੇ, ਭਾਵੇਂ ਕੋਈ ਮੰਦ ਬੁੱਧੀ ਕਿਉਂ ਨਾ ਹੋਵੇ, ਆਪਣੇ ਆਪ ਨੂੰ ਸਭ ਤੋਂ ਸਿਆਣਾ ਹੀ ਸਮਝਦਾ। ਨਿੱਕਾ ਜਿਹਾ ਬਾਲਕ ਹੁੰਦਾ ਨਾ, ਨਿੱਕੀ ਜਿਹੀ ਨਵੀਂ ਗੱਲ ਦਾ ਪਤਾ ਲੱਗੇ ਤੇ ਮਾਤਾ ਪਿਤਾ ਨੂੰ ਦੱਸਣਾ ਹੁੰਦਾ, ਆਹ ਦੇਖੋ ਮਾਤਾ ਜੀ ਆਹ ਚੀਜ਼ ਹੈ, ਪਿਤਾ ਜੀ ਆਹ ਵਸਤੂ ਹੈ। ਉਹਨੂੰ ਲੱਗਦਾ ਜਿੰਨੀ ਮਤ ਮੈਨੂੰ ਆ ਮੇਰੇ ਮਾਤਾ ਪਿਤਾ ਨੂੰ ਨਹੀਂ, ਤੇ ਮਾਤਾ ਪਿਤਾ ਨੂੰ ਦੱਸਣਾ ਹੁੰਦਾ ਹੈ। ਸਤਿਗੁਰੂ ਜੀ ਵਚਨ ਕਰਦਾ, ਇਸ ਪ੍ਰਕਾਰ ਇਹ ਜਗਤ ਦੇ ਜੀਵ ਆਪਣੇ ਆਪ ਨੂੰ ਸਭਨਾਂ ਤੋਂ ਚਾਤੁਰ ਸਮਝਦੇ ਨੇ, ਚਲਾਕ ਸਮਝਦੇ ਨੇ। ਤੇ ਆਮ ਕਰਕੇ ਦੁਨੀਆਂ ਦੇ ਅੰਦਰ ਇੱਕ ਕਹਾਵਤ ਚੱਲਦੀ ਹੈ ਕਿ ਜਦੋਂ ਭਗਵਾਨ ਦੇ ਜੀਵ ਨੂੰ ਪੈਦਾ ਕੀਤਾ ਨਾ, ਕੰਨ ਵਿੱਚ ਇੱਕ ਫੂਕ ਮਾਰ ਦਿੱਤੀ, ਕਹਿ ਦਿੱਤਾ ਤੇਰੇ ਵਰਗਾ ਦੁਨੀਆਂ 'ਤੇ ਪਹਿਲਾਂ ਕੋਈ ਪੈਦਾ ਨਹੀਂ ਕੀਤਾ। ਸਾਧ ਸੰਗਤ ਜੀ, ਭਾਵੇਂ ਇਹ ਮਿੱਥ ਹੋਵੇ ਕਹਾਵਤ, ਪਰ ਇਸ ਦੇ ਵਿੱਚ ਸੱਚਾਈ ਇਹ ਨਜ਼ਰ ਆਉਂਦੀ ਹੈ ਕਿ ਹਰ ਇਨਸਾਨ ਆਪਣੇ ਆਪ ਨੂੰ ਸਭਨਾਂ ਤੋਂ ਵੱਧ ਸਿਆਣਾ ਸਮਝਦਾ। ਕੋਈ ਕਮਲਾ ਸੀ, ਕਿਸੇ ਨੇ ਆਖਿਆ ਅੱਧਾ ਪਿੰਡ ਤੈਨੂੰ ਕਮਲਾ ਸਮਝਦਾ, ਤੇ ਕਮਲਾ ਅੱਗੋਂ ਬੋਲਿਆ ਮੈਨੂੰ ਤੇ ਅੱਧਾ ਪਿੰਡ ਹੀ ਕਮਲਾ ਸਮਝਦਾ, ਮੈਂ ਸਾਰੇ ਪਿੰਡ ਨੂੰ ਹੀ ਕਮਲਾ ਸਮਝਦਾ, ਮੇਰੀ ਨਜ਼ਰ 'ਚ ਸਿਆਣਾ ਕੋਈ ਵੀ ਨਹੀਂ, ਸਭ ਤੋਂ ਚਤੁਰ ਮੈਂ ਹੀ ਹੈ। ਹਜ਼ੂਰ ਬਚਨ ਕਰਦੇ ਨੇ, ਭਾਈ ਇਹਨਾਂ ਨੂੰ ਰੰਗਾਂ ਦੇ ਚਿੰਨ੍ਹ ਜਾਣੋ, ਜਿਹੜੀ ਆਪਣੇ ਵਿੱਚ ਚਤੁਰਾਈ ਸਭ ਤੋਂ ਜ਼ਿਆਦਾ ਗਿਣਨੀ ਹੈ, ਜਾਣਨੀ ਹੈ।
1: ਨਾਨੀ ਸੀ ਬੂੰਦ ਪਵਨ ਪਤ ਖੋਵੈ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਸ ਕਾਗਜ਼ ਦੇ ਕੋਟ ਦੇ ਉੱਪਰ ਥੋੜ੍ਹੀ ਜਿਹੀ ਪਾਣੀ ਦੀ ਬੂੰਦ ਪੈ ਜਾਵੇ ਨਾ, ਪਾਣੀ ਦੀਆਂ ਬੂੰਦਾਂ ਪੈ ਜਾਣ, ਕਾਗਜ਼ ਗਲ ਜਾਂਦਾ ਹੈ, ਰੰਗ ਤੇ ਇਸਦੇ ਖੁਰ ਜਾਂਦੇ ਹਨ। ਇਸ ਪ੍ਰਕਾਰ ਉਹ ਕਾਗਜ਼ਾਂ ਦਾ ਕਿਲਾ ਆਪਣੀ ਪਤ ਪ੍ਰਤਿਸ਼ਠਾ ਆਪਣੀ ਬਨਾਵਟ ਨੂੰ ਖੋ ਲੈਂਦਾ
1: ਹੈ।
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸੇ ਪ੍ਰਕਾਰ ਇਹ ਸੰਸਾਰ ਦੀ ਬਨਾਵਟ ਤੇ ਬੜੀ ਨਜ਼ਰ ਆਉਂਦੀ ਏ, ਪਰ ਬਿਮਾਰੀ ਰੂਪੀ ਬੂੰਦਾਂ ਪੈ ਜਾਣ ਜਾਂ ਕਾਲ ਦੀ ਬੂੰਦ ਪੈਣ ਦੇ ਨਾਲ ਇਹ ਜਿਹੜਾ ਕਾਗਜ਼ ਦਾ ਕਿਲਾ ਸੰਸਾਰ ਆਪਣੀ ਪਤ ਖੋ ਲੈਂਦਾ ਹੈ। ਜਿਸ ਨੂੰ ਰਾਜਾ ਮਹਾਰਾਜਾ ਕਹਿ ਕਰਕੇ ਨਗਾਰੇ ਵਜਾਏ ਜਾਂਦੇ ਨੇ ਨਾ, ਅੱਗੇ ਪਿੱਛੇ ਹੂਟਰ ਵੱਜਦੇ ਫਿਰਦੇ ਨੇ, ਗੱਡੀਆਂ ਘੁੰਕਦੀਆਂ ਫਿਰਦੀਆਂ ਨੇ, ਪਾਇਲਟ ਲੋਕਾਂ ਨੂੰ ਪਰਾ ਕਰਦੇ ਫਿਰਦੇ ਨੇ, ਪਰਾ ਹੋ ਜੋ ਮੰਤਰੀ ਆ ਗਿਆ, ਤੇ ਸਾਧ ਸੰਗਤ ਜੀ ਲੱਕੜਾਂ ਤੇ ਰੱਖ ਕੇ ਸਾੜ ਦਿੱਤਾ ਜਾਂਦਾ, ਕੋਈ ਸਲਾਮੀ ਨਹੀਂ ਤੇ ਕਿਸੇ ਨੂੰ ਪਰਾ ਨਹੀਂ ਕੀਤਾ ਜਾਂਦਾ। ਮਹਾਰਾਜ ਜੀ ਬਚਨ ਕਰਦੇ ਨੇ, ਆਪਣੀ ਪਤ ਖੋ ਲੈਂਦੇ ਨੇ ਇਸ ਪ੍ਰਕਾਰ ਕਾਲ ਦੀ ਬੂੰਦ ਪੈਣ ਦੇ ਕਰਕੇ।
1: ਜਾਦੀ
0: ਜਨਮ ਮਰਨ
1: ਨਾਨੀ ਸੀ ਬੂੰਦ ਪਵਨ ਪਤ ਖੋਵਾ।
0: ਇਸ ਪ੍ਰਕਾਰ ਪਵਨ ਸਵਾਸ ਨਿਕਲ ਜਾਂਦੇ ਨੇ ਕਾਲ ਦੀ ਬੂੰਦ ਪੈਣ ਦੇ ਨਾਲ, ਜੀਵਨ ਕਾਲ ਦੇ ਸਮੇਂ ਦੀ ਪ੍ਰਤਿਸ਼ਠਾ ਨੂੰ ਮਰਨ ਕਾਲ ਦੇ ਸਮੇਂ ਵੱਡੇ ਵੱਡੇ ਲੀਡਰ ਆਗੂ ਰਾਜੇ ਮਹਾਰਾਜੇ ਵੀ ਖੋ ਲੈਂਦੇ ਹਨ। ਤੇ ਖਿਨ ਮਾਤਰ ਸਮੇਂ ਦੇ ਅੰਦਰ ਮਰ ਜਾਂਦੇ ਨੇ, ਫਿਰ ਅੱਗੇ ਜਨਮਾਂ ਦੇ ਵਿੱਚ ਪੈ ਜਾਂਦੇ ਹਨ।
1: ਨਦੀ ਉਪਕੰਠ ਜੈਸੇ ਘਰ ਤਰਵਰ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਜਿਵੇਂ ਨਦੀ ਉਪਕੰਠ ਉਛਲ ਉਛਲ ਕੇ ਵਗਦੀ ਹੋਵੇ, ਉਸ ਦੇ ਕਿਨਾਰੇ ਤੇ ਘਰ ਤਰਵਰ ਦਰਖਤ ਦਾ ਘਰ ਹੋਵੇ, ਦਰਖਤ ਕੰਢੇ ਤੇ ਹੋਵੇ,
1: ਹਰਪਨ ਘਰ ਘਰ ਮਾਹੀ,
0: ਤੇ ਦਰਖਤ ਦੇ ਕੰਢੇ ਵਾਹਿਗੁਰੂ ਜਲ ਦੇ ਕੰਢੇ ਦਰਖਤ ਦਾ ਕਾਹਦਾ ਵਿਸ਼ਵਾਸ ਹੈ, ਕਦੋਂ ਵੀ ਪਾਣੀ ਦੀ ਢਾਹ ਲੱਗੇਗੀ ਤੇ ਦਰਖਤ ਰੁੜ ਜਾਵੇਗਾ। ਸਰਪਨ ਘਰ ਮਾਹੀ, ਨਾਗਣ ਘਰ ਦੇ ਵਿੱਚ ਵਸਦੀ ਹੋਵੇ ਤੇ ਕਿਵੇਂ ਸੁਖੀ ਵਸਿਆ ਜਾ ਸਕਦਾ, ਪਤਾ ਨੀ ਕਦੋਂ ਡੰਗ ਮਾਰੇ ਤੇ ਜੀਵ ਚੜ੍ਹਾਈ ਕਰ ਜਾਵੇ।
1: ਉਲਟੀ ਨਦੀ ਕਹਾ ਕਰ ਤਰਵਰ,
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਨਾ, ਇਸ ਦਾ ਘਰ ਟਿਕਾਣਾ ਕਾਲ ਰੂਪੀ ਨਦੀ ਦੇ ਕਿਨਾਰੇ ਤੇ ਹੈ। ਜਦੋਂ ਇਹ ਕਾਲ ਦੀ ਨਦੀ ਉਲਟੀ ਵਗਦੀ ਏ, ਅਰਥਾਤ ਜਿਹੜਾ ਜਨਮ ਹੈ ਆਰਜ਼ੂ ਲੈ ਕਰਕੇ ਪ੍ਰਾਪਤ ਹੋਇਆ, ਆਰਜ਼ਾ ਪੂਰੀ ਹੋਣ ਤੇ ਨਦੀ ਉਲਟੀ ਵਗਦੀ ਏ, ਕਾਲ ਦਾ ਸਮਾਂ ਬਣ
1: ਆਉਂਦਾ।
0: ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਕਾਲ ਰੂਪੀ ਸਰਪਣੀ ਆ ਕੇ ਡਸ ਲੈਂਦੀ ਏ, ਦੂਜਾ ਮਨ ਮਾਹੀ, ਜਿਨ੍ਹਾਂ ਦੇ ਮਨ ਵਿੱਚ ਦਵੈਤ ਭਾਵਨਾ ਲੱਗੀ ਏ, ਇਵੇਂ ਕਾਲ ਦਾ ਖਾਜਾ ਬਣਦੇ ਹਨ।
1: ਗਾਰੁੜ ਗੁਰ ਗਿਆਨ ਧਿਆਨ ਗੁਰ ਬਚਨੀ,
0: ਸਤਿਗੁਰੂ ਜੀ ਨੂੰ ਫਿਰ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹਨਾਂ ਨਾਗਾਂ ਤੋਂ ਬਚਣ ਵਾਸਤੇ ਗਾਰੜੂ ਮੰਤਰ ਵੀ ਤੇ ਹੋਇਆ ਕਰਦਾ ਨਾ, ਮਾਇਆ ਰੂਪੀ ਨਾਗਣੀ ਤੋਂ ਬਚਣ ਵਾਸਤੇ ਕੋਈ ਗਾਰੜੂ ਮੰਤਰ ਹੈ? ਤੇ ਹਜ਼ੂਰ ਫਰਮਾਉਂਦੇ ਨੇ ਗੁਰ ਗਿਆਨ ਧਿਆਨ ਗੁਰ ਬਚਨੀ, ਜਿਹੜਾ ਸਤਿਗੁਰੂ ਜੀ ਤੋਂ ਗਿਆਨ ਪ੍ਰਾਪਤ ਕਰਨਾ ਹੈ, ਵਾਹਿਗੁਰੂ ਜੀ ਦਾ ਧਿਆਨ ਧਰਨਾ ਹੈ ਤੇ ਗੁਰਬਚਨਾਂ ਦੀ ਕਮਾਈ ਕਰਨੀ ਹੈ, ਭਾਈ ਇਹੋ ਗਾਰੜੂ ਮੰਤਰ ਹੈ ਕਾਲ ਰੂਪੀ ਸਪਨੀ ਤੋਂ ਮਾਇਆ ਰੂਪੀ ਸਪਨੀ ਤੋਂ ਬਚਣ ਵਾਸਤੇ।
1: ਗੁਰਮਤ ਜਾਰੀ,
0: ਇਸ ਪ੍ਰਕਾਰ ਇਸ ਕਾਲ ਰੂਪੀ ਮਾਇਆ ਰੂਪੀ ਸਪਨੀ ਦੀ ਜਿਹੜੀ ਵਿਖਿਆ ਜ਼ਹਿਰ ਹੈ ਨਾ, ਸਤਿਗੁਰੂ ਜੀ ਦੀ ਸਿੱਖਿਆ ਕਰਕੇ ਚਲੀ ਜਾਂਦੀ ਹੈ, ਫਿਰ ਇਹ ਮਾਇਆ ਦੱਸਦੀ ਨਹੀਂ, ਦਾਸੀ ਹੋ ਜਾਂਦੀ ਹੈ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ।
1: ਤਨ ਹੇਵ ਭਏ ਸਚ ਪਾਇਆ,
0: ਭਾਈ ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਸੱਚ ਸਰੂਪ ਪਰਮੇਸ਼ਰ ਜੀ ਨੂੰ ਪਾਇਆ ਨਾ, ਉਹਨਾਂ ਦਾ ਮਨ ਅਤੇ ਤਨ ਹੇਵ ਠੰਡਾ ਠਾਰ ਸੀਤਲ ਹੋ ਗਿਆ ਹੈ।
1: ਭਗਤ ਨਿਰਾਰੀ,
0: ਹਰੀ ਪਰਮੇਸ਼ਰ ਜੀ ਦੀ ਭਗਤੀ ਕਰਕੇ ਉਹਨਾਂ ਦੀ ਜਿਹੜੀ ਸੁਰਤ ਹੈ ਸੰਸਾਰ ਦੇ ਮੋਹ ਤੋਂ ਨਿਰਾਲੀ ਅਸੰਗ ਹੋ ਗਈ ਹੈ।
1: ਹੇ
0: ਵਾਹਿਗੁਰੂ ਜੀ, ਜਿੰਨੀ ਵੀ ਆਪ ਜੀ ਦੀ ਸ੍ਰਿਸ਼ਟੀ ਆਪ ਜੀ ਨੇ ਪੈਦਾ ਕੀਤੀ ਏ, ਸਾਰੀ ਸ੍ਰਿਸ਼ਟੀ ਆਪ ਜੀ ਦੇ ਪਾਸੋਂ ਦਾਤਾ ਮੰਗਦੀ ਹੈ। ਪਰਮੇਸ਼ਰ ਜੀ ਆਪ ਜੀ ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਰਕੇ ਦਾਤਾ ਦੇਂਦੇ ਹੋ।
1: ਸ਼ਰਨ ਪਰੇ ਪਤ ਰੱਖੋ,
0: ਮਹਾਰਾਜ ਜਿਹੜੇ ਜਿਹੜੇ ਵੀ ਪ੍ਰਾਣੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਭਾਵੇਂ ਹਿਰਣੀ ਹੋਵੇ, ਭਾਵੇਂ ਗੰਡਕਾ ਨਦੀ ਦਾ ਹਾਥੀ ਹੋਵੇ, ਭਾਵੇਂ ਨਰ ਮਾਨਵ ਹੋਵੇ ਤੇ ਭਾਵੇਂ ਇਸੇ ਪ੍ਰਕਾਰ ਕੋਈ ਜਾਨਵਰ ਹੋਵੇ, ਜਿਹੜੇ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਹੋ, ਆਪ ਜੀ ਸ਼ਰਨ ਪਿਆਂ ਦੀ ਲੱਜਾ ਰੱਖ ਲੈਂਦੇ ਹੋ। ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਭਾਰ
1: ਉਤਾਰੇ।
0: ਸੱਚ ਗੋਪਾਲ ਸ੍ਰਿਸ਼ਟੀ ਪ੍ਰਤਪਾਲਕ ਜੀ, ਪ੍ਰਿਥਵੀ ਪਾਲਕ ਪਰਮੇਸ਼ਰ ਜੀ ਖੁਦ ਆਪ ਤਿੰਨਾਂ ਦੇ ਤਾਂ ਹੀ ਮਿਲਦੇ ਹੋ।
1: ਧੰਦ ਅੰਧ ਨਹੀਂ ਸੂਝਾ,
0: ਪਰ ਇਹ ਜਿਹੜੀ ਸ੍ਰਿਸ਼ਟੀ ਏ ਨਾ, ਇਹ ਬਾਧੀ ਬੰਦੀ ਪਈ ਹੋਏ, ਧੰਦ ਅੰਧ ਅੰਧੇ ਧੰਦਿਆਂ ਦੇ ਵਿੱਚ ਫਸ ਰਹੀ ਹੈ, ਵਾਹਿਗੁਰੂ ਜੀ ਦੀ ਬੰਦਗੀ ਕਰਨੀ ਨਹੀਂ ਸੋਚਦੀ ਹੈ।
1: ਕਰਮ ਕਮਾਵਾ,
0: ਤੇ ਸ਼ਿਕਾਰੀਆਂ ਵਾਂਗੂ ਕਰਮ ਕਮਾਉਂਦੇ ਨੇ। ਜਿਸ ਪ੍ਰਕਾਰ ਸ਼ਿਕਾਰੀ ਹੁੰਦਾ ਨਾ, ਉਹ ਜਾਨਵਰਾਂ ਨੂੰ ਮਾਰ ਕੇ ਖਾਈ ਜਾਂਦਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜੀਵ ਬੱਧ ਕੇ ਸ਼ਿਕਾਰੀਆਂ ਵਾਲੇ ਕਰਮ ਕਰਦੇ, ਹਿੰਸਕ ਕਰਮ ਕਰਦੇ ਨੇ। ਹਿੰਸਾ ਤਿੰਨ ਪ੍ਰਕਾਰ ਦੀ ਹੈ, ਇੱਕ ਕੌੜੇ ਬੋਲ ਬੋਲ ਕੇ ਕਿਸੇ ਦਾ ਦਿਲ ਦਿਖਾਉਣਾ, ਇਹ ਵੀ ਹਿੰਸਾ ਹੈ। ਮਨ ਦੇ ਵਿੱਚ ਕਿਸੇ ਦਾ ਬੁਰਾ ਚਿਤਵਨਾ, ਇਹ ਵੀ ਬੱਧਕ ਕਰਮ ਹਿੰਸਾ ਹੈ। ਪ੍ਰਤੱਖ ਜੀਵਾਂ ਨੂੰ ਮਾਰਨਾ, ਇਹ ਵੀ ਹਿੰਸਾ ਹੈ। ਹਜ਼ੂਰ ਫਰਮਾਉਂਦੇ ਨੇ ਇਸ ਪ੍ਰਕਾਰ ਜੀਵ ਹਿੰਸਕ ਹੋ ਰਹੇ ਨੇ, ਪ੍ਰਤੱਖ ਹਿੰਸਾ, ਬਚਨਾ ਰੂਪੀ ਹਿੰਸਾ ਤੇ ਮਨ ਰੂਪੀ ਹਿੰਸਾ ਨੂੰ ਕਰ ਰਹੇ ਹਨ। ਮਹਾਰਾਜ ਜੀ ਇਸ ਹਿੰਸਾ ਦੇ ਕਰਮਾਂ ਨੂੰ ਛੱਡਣਾ ਕਿਵੇਂ ਬੁੱਝਦੇ ਨੇ ਜੀਵ? ਹਜ਼ੂਰ ਫਰਮਾਉਂਦੇ ਨੇ ਪੂਰੇ ਸਤਿਗੁਰੂ ਜੀ ਮਿਲ ਜਾਣ, ਪੂਰੇ ਸਤਿਗੁਰੂ ਜੀ ਨੂੰ ਮਿਲ ਕਰਕੇ ਉਪਦੇਸ਼ ਨੂੰ ਬੁੱਝਣਾ ਪੁੱਛਣਾ ਕਰਨ, ਤਾਂ ਸੂਝਸ ਸੋਝੀ ਆਉਂਦੀ ਹੈ। ਹਿੰਸਕ ਕਰਮ ਨਹੀਂ ਕਰਨੇ, ਪ੍ਰੇਮਾ ਭਗਤੀ ਕਰਨੀ ਏ, ਸਾਧ ਸੰਗਤ ਕਰਨੀ ਏ, ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ।
1: ਗਿਆਨ ਸਮਾਵਾ,
0: ਇਸ ਪ੍ਰਕਾਰ ਭਾਈ ਮਨ ਦੇ ਅੰਦਰ ਸੱਚ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਬ੍ਰਹਮ ਗਿਆਨ ਦੀ ਅਡੋਲ ਅਵਸਥਾ ਵਿੱਚ ਸਮਾਉਂਦੇ ਹਨ।
1: ਨਿਰਗੁਣ ਦੇਹ ਸਾਚ ਬਿਨ ਕਾਚੀ,
0: ਭਾਈ ਸੱਚੇ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ ਨਾ ਇਹ ਜਿਹੜੀ ਦੇਹੀ ਗੁਣਾਂ ਤੋਂ ਰਹਿਤ ਔਗੁਣਾਂ ਦੀ ਭਰੀ ਹੈ, ਤੇ ਇਸੇ ਪ੍ਰਕਾਰ ਨਿਰਗੁਣ ਦੇਹ ਸਾਚ ਬਿਨ ਕਾਚੀ ਕੱਚੀ ਹੈ, ਸੱਚੇ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ ਕੱਚੀ ਹੈ, ਖੁਰ ਜਾਣ ਵਾਲੀ ਹੈ। ਜਿਸ ਪ੍ਰਕਾਰ ਕੰਧ ਹੈ ਨਾ, ਪਾਣੀ ਪਾ ਕੇ ਜਿੰਨੀ ਧੋਈ ਜਾਵੋ ਖੁਰਦੀ ਜਾਂਦੀ, ਉਨੀ ਮੈਲ ਹੋਰ ਨਿਕਲਦੀ ਆਉਂਦੀ ਹੈ। ਇਸੇ ਪ੍ਰਕਾਰ ਦੀ ਇਹ ਦੇਹੀ ਹੈ। ਸਾਧਨਾ ਰੂਪੀ ਜਲ ਪਾ ਕਰਕੇ ਧੋਣ ਦਾ ਯਤਨ ਕਰੀਏ, ਵਿਕਾਰਾਂ ਰੂਪੀ ਮੈਲ ਹੋਰ ਨਿਕਲਦੀ ਆਉਂਦੀ ਹੈ। ਤੇ ਮਹਾਰਾਜ, ਇਸ ਪਵਿੱਤਰਤਾ ਭਾਵ ਕਿਵੇਂ ਦੇਹੀ ਨੂੰ ਪ੍ਰਾਪਤ ਹੋਵੇ ਤੇ ਸਫਲੀ ਕਿਵੇਂ ਹੋਵੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਮੈਂ ਹਉਮੈ ਨੂੰ ਛੱਡ ਕਰਕੇ ਆਪਣੇ ਸਤਿਗੁਰੂ ਜੀ ਨੂੰ ਪੁੱਛਣਾ ਕਰੋ, ਮਹਾਰਾਜ ਇਹ ਦੇਹ ਕਿਵੇਂ ਸਫਲੀ ਹੋਵੇ? ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਮੈਂ ਪੁੱਛੋ, ਮੈਂ ਪੁੱਛਿਆ ਹੈ ਆਪਣੇ ਸਤਿਗੁਰੂ ਪਰਮੇਸ਼ਰ ਜੀ ਨੂੰ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਮੈਂ ਆਪਣੇ ਗੁਰੂ ਪਰਮ ਪਿਤਾ ਪਰਮੇਸ਼ਰ ਜੀ ਨੂੰ ਪੁੱਛਿਆ ਹੈ ਦੇਹ ਕਿਵੇਂ ਸਫਲੀ ਹੋਵੇ?
1: ਨਾਨਕ ਸੋ ਪ੍ਰਭ ਪ੍ਰਭੂ ਦਿਖਾਵਾ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਸੋ ਪ੍ਰਭ ਪ੍ਰਭੂ, ਪ੍ਰਭ ਤੇ ਪ੍ਰਭੂ ਦੋ ਸ਼ਬਦ ਆਏ ਨੇ। ਪ੍ਰਭ ਸ਼ਬਦ ਸਤਿਗੁਰੂ ਜੀ ਦਾ ਵਾਚਕ ਹੈ, ਪ੍ਰਭੂ ਸ਼ਬਦ ਪਰਮੇਸ਼ਰ ਜੀ ਦਾ ਇੱਥੇ ਵਾਚਕ ਹੈ। ਬਚਨ ਕਰਦੇ ਨੇ, ਭਾਈ ਸੋ ਉਹ ਪੂਰੇ ਸਮਰੱਥ ਪੂਰੇ ਗੁਰੂ ਜੀ ਹਿਰਦੇ ਦੇ ਅੰਦਰ ਪ੍ਰਭੂ ਪਰਮੇਸ਼ਰ ਜੀ ਦੀ ਸਾਖਿਆਤਕਾਰ ਜੋਤ ਦਿਖਾ ਦਿੰਦੇ ਹਨ।
1: ਸਾਚੇ ਜਗ ਸੁਪਨਾ,
0: ਤੇ ਪੂਰੇ ਸਤਿਗੁਰੂ ਜੀ ਦਿਖਾਉਂਦੇ ਨੇ, ਭਾਈ ਸੱਚੇ ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਬਿਨਾਂ ਇਹ ਜਿਹੜਾ ਜਗਤ ਹੈ ਨਾ, ਇਹ ਕੱਚਾ ਹੈ। ਬਿਨ ਸਾਚੇ ਜਗ ਸੁਪਨਾ, ਇਹ ਜਿਹੜਾ ਸੁਪਨੇ ਦੀ ਨਿਆਈ ਜਗਤ ਹੈ ਨਾ, ਇਹ ਸੱਚ ਪ੍ਰਤੀਤ ਹੁੰਦਾ ਤੇ ਸੱਚੇ ਦੀ ਜੋਤ ਕਰਕੇ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਤੇ ਸੱਚੇ ਦੀ ਜੋਤ ਤੋਂ ਬਿਨਾਂ ਇਹ ਜਿਹੜਾ ਜਗਤ ਸੁਪਨੇ ਦੀ ਨਿਆਈ ਖਿਨ ਭੰਗਰ ਹੀ ਹੈ, ਸੁਪਨੇ ਦੀ ਨਿਆਈ ਝੂਠਾ ਹੀ ਹੈ। ਸੁਪਨਾ ਝੂਠਾ ਹੀ ਹੁੰਦਾ ਨਾ, ਇਸ ਜਿਹੜਾ ਸੰਸਾਰ ਸੱਚੇ ਦੀ ਪ੍ਰਾਪਤੀ ਤੋਂ ਬਿਨਾਂ ਝੂਠਾ ਹੀ ਹੈ, ਖਿਨ ਭੰਗਰ ਹੈ, ਨਾਸ਼ਵਾਨ ਹੈ, ਰਹਿਣ ਵਾਲਾ ਨਹੀਂ। ਇਹ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਦਵ ਅਧਿਕਾਰੀਆਂ ਦੇ ਤਾਈਂ ਜਣਾ ਦਿੱਤਾ ਹੈ, ਦਿਖਾ ਦਿੱਤਾ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਯਾਲੂ ਕਿਰਪਾਲੂ ਜੀ ਨੇ ਪੂਰੇ ਸਤਿਗੁਰਾਂ ਜੀ ਦੇ ਉਪਦੇਸ਼ ਤੋਂ ਬਿਨਾਂ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਇਹ ਸੰਸਾਰ ਵੀ ਕੱਚਾ, ਇਹ ਸਰੀਰ ਵੀ ਕੱਚਾ, ਵਿਅਰਥ ਹੈ, ਨਿਸਫਲ ਹੈ, ਕੋਈ ਮਨੋਰਥ ਸਿੱਧ ਨਹੀਂ ਹੁੰਦਾ। ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਇਹ ਜਣਾਇਆ ਹੈ, ਅਤੇ ਮਨੋਰਥ ਸਿੱਧ ਹੁੰਦੇ ਨੇ ਵਾਹਿਗੁਰੂ ਜੀ ਦੀ ਭਗਤੀ ਕਰਕੇ, ਜਨਮ ਸਫਲਾ ਹੁੰਦਾ ਵਾਹਿਗੁਰੂ ਜੀ ਦੀ ਭਗਤੀ ਕਰਕੇ। ਪੂਰੇ ਸਤਿਗੁਰੂ ਜੀ ਵਾਹਿਗੁਰੂ ਜੀ ਨੂੰ ਹਿਰਦੇ ਦੇ ਅੰਦਰ ਸਾਖਿਆਤ ਕਰਦੇ ਨੇ, ਇਹ ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ ਜੀਓ। ਕਿਰਪਾਲਤਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ। ਮਹਾਰਾਜ ਜੋ ਆਪ ਜੀਆਂ ਨੇ ਅੰਮ੍ਰਿਤਮਈ ਬਚਨ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

Thank you.

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਈ ਆਪ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ

ਵਿਸਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆ।

ਮੋਹਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਵੀਰੇ ਓ ਪਿਗੰਬਰ ਕਿਤੇ ਗਾਨੇ ਨਾ ਪਰਤੇ ਤੇ ਭੂਮਹੀ ਤੇ ਹੋਏ ਕੇ ਫਿਰ ਭੂਮਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਬ ਕੋ ਦਲਤ ਹੈ ਮਾਨਸੇ ਮਹੀਬ ਓ ਦਲੀਪ ਕਸ ਛਤਰਧਾਰੀ ਵੱਡੋ ਅਭਿਮਾਨ ਬੂਝ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਵੇਸ ਬੋਸ ਦੀ ਅਨੇਕ ਦਾ ਨਿਭਾਵਤ ਹੈ ਸੀਸ ਕੋ ਕਾਹ ਵਯੋ ਮਲ ਜੋ ਪਿਕਾੜਤ ਅਨੇਕ ਡੰਡ ਸੂਤ ਨ ਡੰਡੋ ਤੇ ਅਸ ਟੰਗ ਅਥ ਤੀਸ ਕੋ ਕਾਹ ਭਯੋ ਰੋਗੀ ਜੋ ਪੇੜਾਰ ਰਹੇ ਉਰਧ ਮੁਖ ਮਨ ਦੇ ਨ ਮੁੰਡ ਨੇ ਹਰਾਯੋ ਅਧ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕੋ ਸਿਸ ਪਟ ਕਤ ਜਾ ਕੇ ਕਾਨ ਮੈਂ ਖਜੂਰ ਦਸ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਗੋਚਰਿਆ ਫਲ ਫੂਲ ਕੋ ਫਚਿਆ ਸਾਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨ ਬੋਕ ਸੋ ਕਹਾਂ ਭਯੋ ਬੇੜ ਜੋ ਖਸਤ ਸਿਸ ਬ੍ਰਿਛਨ ਸੋ ਮਾਟੀ ਕੋ ਫਚਿਆ ਬੋਲ ਪੂਛ ਲੀ ਜੇ ਜੋਕ ਸੋ ਕਾਮਨਾ ਦੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸੋ ਨਾ ਜੋਈ ਕਰਤ ਮੋਰ ਦਾਦਰ ਕਰਤ ਸ਼ੌਰ ਸਦਾ ਕਨ

ਕਾ ਕੌਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬੀਨ ਮਹਾਦਾਨ ਮੈਂ ਨਾ ਉਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸ ਇੱਕ ਸੌਂਗ ਕਹੂੰ ਜੋਗੀਆ ਬਰਾ ਕੇ ਬੰਨੇ ਕਾ ਬਹੁ ਸੰਨਿਆਸ ਵੇਸ ਬੰਨ ਕੈ ਦਿਖਾਵਈ ਕਹੂੰ ਬਹੁਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ

ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਚਰ ਓਗਾ ਤਹਾ ਅਨੇਕ ਦਾ ਪੁਕਾਰ ਹੀ ਕਾਹ ਭਯੋ ਜੋ ਪਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਟਾ ਕੁਠਾਰ ਅੰਸੋ ਮਾਰ ਹੀ ਕਾਹਾਂ ਭਯੋ ਫਾਂਸੀ ਡਾਰ ਬੂਢ ਜੜ ਕੰਕ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਾਈਏ ਅਤਾਪ ਨਾਥ ਤਾਪ ਨਾ ਅਨੇਕ ਤਨ ਗਾਇਰ ਸਹਤ ਹੈ ਜਾਪ ਕੇ ਗੀਤ ਜੋ ਪਾਇਤ ਅਜਾਪ ਦੇਵ ਭੂਤ ਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਪੇ ਨਾਰਾਇਣ ਪਾਈਅਤ ਅਨਲ ਆਕਾਸ਼ ਪੰਛੀ ਡੋਲ ਵੋ ਕਰਤ ਹੈ ਆਗਮ ਜਰਤ ਗਤ ਰਾਣ ਕੀ ਪਰਤ ਕਰ

ਜਮਾਨੀ ਹੈ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪਤਰ ਜਾਨੀ ਹੈ ਨ ਰਾਗ ਰੰਗ ਰੂਪ ਹੈ ਨ ਰੋਗ ਰਾਗ ਰੇਗ ਹੈ ਅਧੋਗ ਦਾ ਗਦਕ ਹੈ ਅਭੂਤ ਬ੍ਰਹਮ ਫੇਕ ਹੈ ਨ ਤਾਤਮਾ ਜਾਤ ਹੈ ਨ ਪਾਦ ਚਿਹਨ ਵਰਣ ਹੈ ਅਦੇਖ ਸੇਗ ਵੇਗ ਹੈ ਸਦੀਵ ਵਿਸ਼ਵ ਵਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਵਰਣ ਹੈ ਜਿਮੀ ਜਮਾਨ ਕੇ ਵਿਗੈ ਸਦੀਵ ਕਰਮ ਪਰਮ ਹੈ ਅਦਵੇਗ ਹੈ ਅਵੇਗ ਹੈ ਅਲੇਖ ਨਾਥ ਜਾਨੀਏ ਸਦੀਵ ਸਰਵਠੋਰ ਮੈਂ ਵਿਸ਼ੇਖ ਆਨ ਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੀਤ ਨੀਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁਖੈ ਸਪਾਈਏ ਜਿਮੀ ਜਮਾਨ ਕੇ ਬਿਕ ਸਮਸਤ ਇਕ ਜੋਤ ਹੈ ਨ ਕਾਢ ਹੈ ਨ ਬਾਢ

ਤੇਜ ਜਾਨੀਐ ਭੂਮ ਵਿੱਚ ਹੈ ਸਦਾ ਛਿਜ ਤੇਜ ਮਾਨੀਐ ਨਾ ਆਦ ਹੈ ਨਾ ਵਿਆਦ ਹੈ ਅਗਾਧ ਰੂਪ ਲੇਖੀਐ ਦੁਖ ਹੈ ਅਤਾਗ ਹੈ ਅਛੇ ਪ੍ਰਤਾਪ ਪੇਖੀਐ ਨ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਵ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹਕਾਰ ਹੈ ਨ ਆਦ ਹੈ ਨ ਗਾਦ ਹੈ ਨ ਵਿਆਦ ਕੋ ਵਿਚਾਰ ਹੈ ਨ ਰੰਗ ਰਾਗ ਰੂਪ ਹੈ ਨ ਰੂਪ ਰੇਖਰਾਰ ਹੈ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ਗਜਾਧ ਪੀ ਨ ਰਾਧ

Thank you.

ಇದೀಗ ರಂಗದಲ್ಲಿ ಜೋರಾಗಿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ।

ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਪੁੱਤਰ ਅਜੀਤ ਸਿੰਘ ਜਿਹੜਾ ਹੈ ਉਹਦਾ ਇਤਿਹਾਸ ਆਪ ਨੇ ਜੋ ਸਰਵਣ ਕਰਨਾ ਕੀਤਾ ਕਿ ਇਹ ਜੋ ਪਾਲਕ ਅਜੀਤ ਸਿੰਘ ਹੈ ਜਦੋਂ ਮਾਤਾ ਜੀ ਨੇ ਇਹਨੂੰ ਬਾਈਕਾਟ ਕਰ ਦਿੱਤਾ, ਇਹਨੂੰ ਕਹਿ ਦਿੱਤਾ ਕਿ ਬੇਈਮਾਨਾ ਸਾਡੇ ਮੱਥੇ ਨਾ ਲੱਗਣਾ ਕਰ, ਅਸੀਂ ਤੇਰੇ ਦਰਸ਼ਨ ਨਹੀਂ ਕਰਨੇ ਨਾ ਤੈਨੂੰ ਆਪਣੇ ਦਰਸ਼ਨ ਦੇਣੇ ਹਨ। ਤਾਂ ਕਰਕੇ ਮਾਤਾ ਜੀ ਨੇ ਆਪਣਾ ਘਰ ਵੀ ਬਦਲ ਲਿਆ, ਸਭ ਕੁਛ ਉੱਥੇ ਹੀ ਛੱਡ ਕਰਕੇ ਸੰਗਤਾਂ ਨੇ ਮਾਤਾ ਜੀ ਦੇ ਲਈ ਨਵਾਂ ਘਰ ਜਿਹੜਾ ਮਕਾਨ ਤਿਆਰ ਕਰਕੇ ਦੇਣਾ ਕੀਤਾ। ਉੱਥੇ ਮਾਤਾ ਜੀ ਰਿਹਾ ਕਰਦੇ, ਸਿੱਖ ਸੰਗਤਾਂ ਆਉਂਦੀਆਂ, ਮਾਤਾ ਜੀ ਦੇ ਗੁਰੂ ਮਹਾਰਾਜ ਜੀ ਦੇ ਸ਼ਾਸਤਰ

ਸਾਹਮਣਾ ਕੀਤਾ। ਇਸ ਤਰ੍ਹਾਂ ਕਰਦਿਆਂ ਕੁਛ ਦਿਨ ਜਦੋਂ ਬਤੀਤ ਹੋਏ, ਉਹ ਤੋਂ ਬਾਅਦ ਅਜੀਤ ਸਿੰਘ ਜਿਹੜਾ ਇਹ ਪਾਲਕ, ਇਹਦੇ ਕੋਲ ਪੈਸਾ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਸਾਰੀ ਮਾਇਆ ਜਿਹੜੀ ਹੈ ਉਹ ਮਾਤਾ ਜੀ ਕਰਕੇ ਆਇਆ ਕਰਦੀ ਸੀ। ਗੁਰੂ ਘਰ ਦੀ ਕਾਰ ਪੇਟਾ ਮਾਤਾ ਜੀ ਕੋਲ ਆਉਂਦੀ, ਇਹ ਅੱਗੇ ਬੈਠ ਕਰਕੇ ਕਹਿੰਦਾ ਜੀ ਮੈਂ ਕਾਰੋਬਾਰ ਵੇਖਣਾ, ਇਹ ਲੈ ਲਿਆ ਕਰਦਾ।

ਹੁਣ ਪਿਆਰਿਓ ਪੈਸਾ ਆਉਣਾ ਘੱਟ ਗਿਆ, ਹੁਣ ਸੰਗਤਾਂ ਸਿੱਧਾ ਮਾਤਾ ਜੀ ਕੋਲ ਚੜਾਉਂਦੀਆਂ, ਪੈਸਾ ਘੱਟ ਗਿਆ, ਉਹਦੇ ਟੌਰ ਵੀ ਘੱਟ ਗਏ, ਅਤੇ ਇਸ ਤਰ੍ਹਾਂ ਪਿਆਰਿਓ ਬਹੁਤ ਜ਼ਿਆਦਾ ਇਹਦੀ ਮੰਦ ਹਾਲਤ ਹੋਈ। ਬਾਅਦ ਦੇ ਵਿੱਚ ਇਹਨੂੰ ਕਈਆਂ ਨੇ ਸਮਝਾਇਆ ਕਿ ਚੱਲ ਭਾਈ ਮਾਤਾ ਜੀ ਕੋਲ ਜਾ ਮਾਫ਼ੀ ਮੰਗਣਾ ਕਰ, ਇਹਦੀ ਘਰਵਾਲੀ ਬੱਚੇ ਜਿਹੜੇ ਉਹ ਜਾ ਕਰਕੇ ਉਹਨਾਂ ਨੇ ਵੀ ਤਰਲੇ ਲੈਣੇ ਕੀਤੇ। ਇਹ ਆਪ ਆਇਆ, ਕਈ ਦਿਨ ਉੱਥੇ ਬਾਰ ਵਾਰੀ ਖੜਾ ਰਹਿ ਕਰਕੇ ਅਰਦਾਸਾਂ ਬੇਨਤੀਆਂ ਕਰਦਾ ਰਿਹਾ। ਮਾਤਾ ਜੀ ਨੇ ਲੇਕਿਨ ਕਹਿ ਦਿੱਤਾ ਕਿ ਬੇਈਮਾਨਾ ਤੈਨੂੰ ਮੱਥੇ ਨਹੀਂ ਲਾਉਣਾ ਹੈ। ਇਸ ਤਰ੍ਹਾਂ ਕਰਦੇ ਕਰਦੇ ਕਈ ਦਿਨ ਹੋਏ, ਰੋਜ਼ ਆਉਂਦਾ ਆ ਕਰਕੇ ਦਰਵਾਜ਼ੇ ਦੇ ਅੱਗੇ ਪੌੜ ਦੇ ਅੱਗੇ ਖੜਨਾ, ਉੱਥੇ ਹੀ ਮੱਥਾ ਟੇਕਣਾ, ਬਹੁਤ ਨਿਵ ਨਿਵ ਕੇ ਝੁਕਣਾ ਆਦਿਕ, ਇੰਜ ਆਪਣੀ ਨਿਮਰਤਾ ਜਿਹੜੀ ਹੈ ਮਾਤਾ ਜੀ ਦੇ ਅੱਗੇ ਪੇਸ਼ ਕਰਦਾ, ਲੇਕਿਨ ਮਾਤਾ ਜੀ ਨੇ ਮੱਥੇ ਨਹੀਂ ਲਾਇਆ। ਲੇਕਿਨ ਫਿਰ ਇਹਨੂੰ ਵੇਖ ਕਰਕੇ ਬਹੁਤ ਮਾਤਾ ਜੀ ਦੇ ਮਨ ਦੇ ਵਿੱਚ ਵੀ ਪਿਆਰਿਓ ਦਇਆ ਮਇਆ ਆਈ ਅਤੇ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਤੈਨੂੰ ਮੱਥੇ ਨਹੀਂ ਲਾਉਣਾ, ਚੱਲ ਦੱਸ ਜੋ ਇਹਨੂੰ ਚਾਹੀਦਾ ਨਾ ਉੱਥੋਂ ਹੀ ਮੰਗ ਲੈਣਾ ਕਰ, ਉੱਥੋਂ ਹੀ ਇਹ ਮੰਗ ਲਵੇ, ਜੋ ਚਾਹੀਦਾ ਅਸੀਂ ਦੇ ਦੇਵਾਂਗੇ। ਫਿਰ ਪਿਆਰਿਓ ਉੱਥੇ ਖੜ੍ਹੇ ਰਹਿ ਕਰਕੇ ਕਈ ਘੰਟੇ ਖੜ੍ਹੇ ਰਹਿੰਦਾ, ਮੱਥਾ ਟੇਕਦਾ ਦਰਵਾਜ਼ੇ ਦੇ ਅੱਗੇ। ਫਿਰ ਸਿੱਖਾਂ ਨੂੰ ਕਹਿੰਦਾ ਕਿ ਸੇਵਾਦਾਰਾਂ ਨੂੰ ਕਿ ਜੀ ਆਹ ਚਾਹੀਦਾ ਉਹ ਚਾਹੀਦਾ, ਉਹ ਜਾ ਕਰਕੇ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਕਹਿੰਦੇ ਦੇ ਦਿਓ ਭਾਈ। ਇਸ ਤਰ੍ਹਾਂ ਫਿਰ ਤੋਂ ਪਿਆਰਿਓ ਇਹਦੇ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ। ਜਦੋਂ ਪੈਸਾ ਆਉਣਾ ਸ਼ੁਰੂ ਹੋ ਗਿਆ, ਫਿਰ 60 ਬੰਦੇ ਜਿਹੜੇ ਉਹ ਅੰਗ ਰਕਸ਼ਕ ਜਿਹੜੇ ਆਪਣੇ ਨਾਲ ਇਹਨੇ ਲਾ ਲੈਣੇ ਕੀਤੇ। ਫਿਰ ਤੋਂ ਆਪਣਾ ਤੌਰ ਤਰੀਕਾ ਜਿਹੜਾ ਇਹਨੇ ਬਣਾਉਣਾ ਸ਼ੁਰੂ ਕਰ ਦਿੱਤਾ। ਲੇਕਿਨ ਸਾਧ ਸੰਗਤ ਜੀ, ਜਦੋਂ ਕਈ ਬੰਦੇ ਆਪਾਂ, ਮੈਂ ਬੇਨਤੀ ਕਰਾਂ ਪਿਆਰਿਓ, ਕੋਈ ਆਪਾਂ ਗਲਤ ਕੰਮ ਕਰਦੇ ਹਾਂ, ਕੋਈ ਆਪਾਂ ਗਲਤ ਕੰਮ ਕਰਕੇ ਗਲਤੀ ਦਾ ਜਾਂ ਆਪਾਂ ਠੱਗੀਆਂ ਠੋਰੀਆਂ ਦਾ ਸਹਾਰਾ ਲੈ ਕਰਕੇ ਕਿਸੇ ਮੁਰਾਦਬੇ 'ਤੇ ਪਹੁੰਚਦੇ ਹਾਂ, ਕੁਛ ਇਸ ਤਰ੍ਹਾਂ ਹੁੰਦਾ, ਸਮਾਂ ਪਿਆਰਿਓ ਪਹਿਲੇ ਤਾਂ ਚਲੋ ਉਹਨਾਂ ਦੇ ਵੱਲ ਹੁੰਦਾ, ਲੇਕਿਨ ਉਹਨਾਂ ਨੂੰ ਇੱਕ ਦਿਨ ਲੇਖਾ ਜ਼ਰੂਰ ਦੇਣਾ ਪੈਂਦਾ। ਕਈ ਵਾਰੀ ਉਹ ਬੰਦੇ ਇਹੋ ਜਿਹੀ ਗੇੜ ਦੇ ਵਿੱਚ ਆਉਂਦੇ ਹਨ, ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਕਿ ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ, ਜਹ ਜਹ ਡਾਲੀ ਪੱਗ ਧਰਾਂ ਸੋਈ ਮੁਰਮੁਰ ਜਾਏ। ਕਿ ਭਾਈ ਕਾਰਨ ਬਪੁਰਾ ਕਿਆ ਕਰੇ, ਜੋ ਰਾਮ ਨਾ ਕਰੈ ਸਹਾਏ, ਜੇ ਪਰਮਾਤਮਾ ਦੀ ਕਿਰਪਾ ਨਾ ਹੋਵੇ ਫਿਰ ਬੰਦਾ ਪਿਆਰਿਓ। ਉਹਦੇ ਵਿੱਚ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਕਿ ਕੋਈ ਦਰਖਤ ਦੇ ਉੱਤੇ ਚੜਿਆ, ਐਨ ਸ਼ਿਖਰਾਂ ਦੇ ਉੱਤੇ ਚੜ ਗਿਆ ਸਮਝ ਲਿਓ, ਤੇ ਬਾਅਦ ਦੇ ਵਿੱਚ ਉਹਦੇ ਮਨ ਵਿੱਚ ਆਇਆ ਕਿ ਚਲੋ ਜੀ ਹੁਣ ਮੈਂ ਹੇਠਾਂ ਨੂੰ ਉਤਰਾਂ, ਤੇ ਉਹਨੇ ਕੀ ਕੀਤਾ ਪਿਆਰਿਓ, ਉਹ ਜਦੋਂ ਉਤਰਨ ਲੱਗਾ ਜਿਹੜੀ ਸ਼ਾਖ ਦੇ ਉੱਤੇ ਪੈਰ ਰੱਖਦਾ ਉਹ ਟੁੱਟ ਜਾਂਦੀ, ਥੱਲੇ ਗਿਰ ਜਾਂਦਾ, ਫਿਰ ਕਿੱਥੇ ਅੜ ਜਾਂਦਾ, ਖੜ ਜਾਂਦਾ, ਫਿਰ ਆਪਣੇ ਆਪ ਨੂੰ ਸੰਭਾਲਦਾ, ਫਿਰ ਕਹਿੰਦਾ ਕਿ ਨਹੀਂ ਚਲੋ ਮੈਂ ਐਨ ਵਧੀਆ ਚੰਗਾ ਜਿਹੜਾ ਹੈ ਕੋਈ ਸ਼ਾਖ ਜਿਹੜੀ ਹੈ, ਕੋਈ ਟਹਿਣੀ ਜਿਹੜੀ ਹੈ ਉਹਨੂੰ ਵੇਖ ਕੇ ਉਹਦੇ ਉੱਤੇ ਪੈਰ ਰੱਖਾਂ। ਫਿਰ ਉਹਨੇ ਕੀ ਕੀਤਾ, ਦੂਜੀ ਸ਼ਾਖ ਦੇ ਉੱਤੇ ਟਹਿਣੀ ਦੇ ਉੱਤੇ ਪੈਰ ਰੱਖਣਾ ਕੀਤਾ, ਉਹ ਵੀ ਮੁੜ ਗਈ। ਇਸ ਤਰ੍ਹਾਂ ਜਿੱਥੇ ਵੀ ਪੈਰ ਰੱਖਦਾ ਉਹ ਮੁੜ ਜਾਂਦੀ, ਅਖੀਰ ਦੇ ਵਿੱਚ ਧੜਾਮ ਕਰਕੇ ਉਹ ਬੰਦਾ ਧਰਤੀ 'ਤੇ ਗਿਰ ਗਿਆ। ਸੋ ਇਹ ਦ੍ਰਿਸ਼ਟਾਂਤ ਅਤੇ ਭਗਤ ਸਾਹਿਬ ਜੀ ਨੇ, ਭਗਤ ਕਬੀਰ ਸਾਹਿਬ ਜੀ ਨੇ ਦੇਣਾ ਕੀਤਾ ਕਿ ਜਹਿ ਜਹਿ ਡਾਲੀ ਪੱਗ ਧਰਾਂ ਸੋਈ ਮੁਰਮੁਰ ਜਾਏ। ਜਦੋਂ ਵਾਹਿਗੁਰੂ ਜੀ ਦੀ ਕਰੋਪੀ ਹੋ ਜਾਵੇ, ਉਹਦੀ ਕਿਰਪਾ ਨਾ ਹੋਵੇ ਨਾ ਪਿਆਰਿਓ, ਫਿਰ ਯਾਦ ਰੱਖਣਾ ਕਰੋ ਬੰਦਾ ਜਿਹੜਾ ਹੈ ਇਹ ਸਾੜ ਸਤੀ ਤੋਂ, ਇਹ ਕਲੇਸ਼ਾਂ ਤੋਂ ਬਚਣ ਦੇ ਲਈ ਜਿਹੜੇ ਪਾਸੇ ਜਾਂਦਾ ਉੱਥੇ ਹੀ ਪਿਆਰਿਓ ਦੇ ਪੈਰ ਫਸ ਜਾਂਦੇ, ਉੱਥੇ ਹੀ ਉਹ ਅੜਿੱਕੇ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਹੀ ਹੋਇਆ। ਇਹ ਕੀ ਕਰਦਾ ਸੀ, ਰੋਜ਼ ਜਦੋਂ ਆ ਕਰਕੇ ਮਾਤਾ ਜੀ ਕੋਲ ਮੰਗਦਾ, ਅਤੇ ਉੱਥੇ ਬੇਨਵਾ ਫਕੀਰ ਜਿਹੜੇ ਹਨ ਇਹਨਾਂ ਦੀ ਵੀ ਬੇਨਤੀ ਕੀਤੀ ਸੀ, ਅਤੇ ਬੜੇ ਪਿਆਰੇ ਉਹ ਬੇਨਵੇ ਦਾ ਮਤਲਬ ਹੀ ਹੁੰਦਾ ਇਸਲਾਮ ਦੇ ਵਿੱਚ, ਇਹ ਮੁਸਲਮਾਨਾਂ ਦੇ ਇਹ ਫਿਰਕਿਆਂ ਦੇ ਵਿੱਚੋਂ ਮੰਨੇ ਜਾਂਦੇ, ਇਹ ਕਦੀ ਕਾਨ ਕਨੌਟ ਨਹੀਂ ਕਰਦੇ ਹਨ, ਸਿੱਧਾ ਗੱਲ ਪੈ ਜਾਣਾ ਇਹ ਕਰਨਾ, ਅਤੇ ਇਹਨੂੰ ਬੇਨਵਾ ਬੋਲਦੇ ਹਨ। ਇਹ ਫਕੀਰਾਂ ਦੀ ਜਮਾਤ ਦਾ ਨਾਮ ਹੈ ਬੇਨਵਾ, ਇਹ ਕੋਈ ਵਿਅਕਤੀ ਦਾ ਨਾਮ ਨਹੀਂ ਹੈ। ਉੱਥੋਂ ਲੰਘਦਾ ਸੀ ਇੱਕ ਫੱਕੜ ਜਿਹੜਾ ਬੰਦਾ, ਜਿਹੜਾ ਉਹਨੇ ਵੇਖਿਆ ਕਿ ਜੀ ਦੇਖੋ ਇਹ ਤਾਂ ਗੁਰੂ ਘਰ ਤੋਂ ਬੇਈਮਾਨ ਹੋ ਗਿਆ, ਧਰਮ ਤੋਂ ਵੀ ਭ੍ਰਸ਼ਟ ਹੋ ਗਿਆ, ਬਹੁਤ ਸ਼ੁਕੀਨੀਆਂ ਕਰਦਾ ਸੀ। ਫਿਰ ਮਾਤਾ ਜੀ ਕੋਲ ਜਾ ਰਿਹਾ, ਫਿਰ ਉੱਥੋਂ ਪੈਸਾ ਲੈ ਰਿਹਾ। ਉਹਨੇ ਕੀ ਕੀਤਾ ਪਿਆਰਿਓ, ਐਵੇਂ ਖਾਮ ਖਾਮ ਜਿਹਨੂੰ ਕਹਿੰਦੇ ਨਾ ਜੀ ਆ ਬੈਲ ਮੁਜੈ ਮਾਰ, ਇਹੋ ਜਿਹੀ ਗੱਲ ਆ, ਕੋਈ ਗੱਲ ਹੀ ਨਹੀਂ, ਉਹ ਇਹਦੇ ਨਾਲ ਟੱਕਰ ਗਿਆ।
ਇਹ ਜਦੋਂ ਮਾਤਾ ਜੀ ਕੋਲ ਉੱਥੇ ਜਾ ਕਰਕੇ ਪੈਸਾ ਮੰਗਦਾ ਖੜਦਾ, ਉਹ ਪਿੱਛੇ ਆ ਕਰਕੇ ਖੜ ਗਿਆ। ਉਹਨੇ ਉੱਚੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗਾ, ਬੇਈਮਾਨਾ ਅਜੀਤ ਸਿੰਘ, ਤੂੰ ਤਾਂ ਬੇਈਮਾਨ ਬੰਦਾ ਹੈ, ਤੂੰ ਘਰ ਦਾ ਨਹੀਂ ਹੈ, ਘਾਟ ਦਾ ਨਹੀਂ ਹੈ, ਇੱਥੇ ਖੜੇ ਰਹਿ ਕਰਕੇ ਤੂੰ ਲਾਲਚ ਦੇ ਵੱਸ ਆ ਕਰਕੇ ਇੱਥੇ ਖੜਦਾ, ਤੇਰੇ ਅੰਦਰ ਕਾਦੀ ਨਿਮਰਤਾ, ਤੂੰ ਤਾਂ ਬੇਈਮਾਨ ਬੰਦਾ ਹੈ, ਤੂੰ ਤਾਂ ਇਹ ਹੈ ਉਹ ਹੈ, ਬਹੁਤ ਉਹਨੂੰ ਗਾਲਾਂ ਕੱਢੀਆਂ। ਅਤੇ ਉਹਨੇ ਵੇਖਿਆ, ਅਜੀਤ ਸਿੰਘ ਯਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ, ਹੁਣ ਲੋਕ ਸਾਰੇ ਨਾਲ ਦੇ ਵੀ ਹੱਸਦੇ, ਹੁਣ ਕੀ ਬੋਲੀਏ, ਚਾਰ ਬੰਦਿਆਂ ਦੇ ਸਾਹਮਣੇ ਪਿਆਰੇ ਹੋ, ਇਹੋ ਜਿਹੇ ਬੰਦਿਆਂ ਨੂੰ ਕੁਛ ਬੋਲ ਵੀ ਨਹੀਂ ਸਕਦੇ। ਆਪਾਂ ਵੇਖਦੇ ਹਾਂ ਕਈ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ, ਮੰਗਤੇ ਭਿਖਾਰੀ ਆਦਿਕ, ਕਈ ਇੰਨੇ ਬੇਈਮਾਨ ਹੁੰਦੇ, ਉਹ ਵੇਖਦੇ ਕਿ ਚਾਰ ਬੰਦੇ ਜਿੱਥੇ ਪਬਲਿਕ ਹੋਵੇ ਉੱਥੇ ਕੁਛ ਵੀ ਬੋਲਣਗੇ, ਜੇ ਆਪਾਂ ਨੇ ਕੁਛ ਉਹਨਾਂ ਨੂੰ ਬੋਲ ਦਿੱਤਾ ਉਹ ਰੌਲਾ ਪਾ ਦਿੰਦੇ, ਸਗੋਂ ਔਰ ਜ਼ਿਆਦਾ ਬੇਇੱਜ਼ਤੀ ਕਰ ਦਿੰਦੇ। ਸਿਆਣਾ ਕਹਿੰਦਾ ਜੀ, ਉੱਥੇ ਆਪਣਾ ਜਿਹੜਾ ਹੈ ਪਾਸਾ ਵੱਟ ਕੇ ਨਿਕਲ ਜਾਣਾ ਚਾਹੀਦਾ। ਇਹਨੇ ਵੀ ਆਹੀ ਸੋਚਿਆ, ਕਹਿਣ ਲੱਗਾ ਚਲੋ ਜੀ ਕੋਈ ਦਮੜਾ ਦੇ ਦਿਓ। ਉਹਨੂੰ ਪੈਸਾ ਦੇ ਦਿੱਤਾ, ਉਹ ਲੈ ਲਿਆ, ਚੁੱਪ ਹੋ ਗਿਆ ਬੇਨਵਾ। ਫਿਰ ਪਿਆਰਿਓ ਕੀ ਹੋਇਆ, ਉਹ ਵੀ ਜਿਹੜਾ ਲਾਲਚੀ ਬੰਦਾ ਸੀ ਉਹਨੂੰ ਲਾਲਚ ਲੱਗ ਗਈ, ਉਹਨੇ ਰੋਜ਼ ਦਾ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਜੀਤ ਸਿੰਘ ਇੱਥੇ ਆ ਕੇ ਖੜਦਾ ਮੰਗਦਾ, ਉਹ ਉਹਦੇ ਮਗਰ ਖੜ ਜਾਂਦਾ ਅਤੇ ਐਵੇਂ ਉਹਨੂੰ ਗਾਲਾਂ ਕੱਢਦਾ ਰਹਿੰਦਾ, ਭੱਦੀ ਸ਼ਬਦਾਵਲੀ ਵਰਤਦਾ ਜਾਂਦਾ। ਉਹ ਕਹਿੰਦਾ ਚਲੋ ਜੀ ਇਹਦਾ ਮੂੰਹ ਬੰਦ ਕਰੋ, ਚਾਰ ਦਮੜੇ ਦੇ ਦਿਓ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਰਸਤੇ ਦੇ ਵਿੱਚ ਵੀ ਮਗਰ ਪੈ ਜਾਣਾ, ਇੱਕ ਦਿਨ ਕੀ ਹੋਇਆ, ਇਹਨੇ ਕੀ ਕੀਤਾ ਪਿਆਰਿਓ, ਦੋ ਸਿੱਕੇ ਜਿਹੜੇ ਹਨ, ਦੋ ਪੈਸਾ, ਦੋ ਆਨੇ ਕਹਿ ਲਿਓ, ਅਤੇ ਉਹ ਥੋੜ੍ਹੀ ਕੁ ਮਾਇਆ ਉਹਨੂੰ ਦਿੱਤੀ ਅਤੇ ਉਹਨੇ ਵਗਾ ਕੇ ਇਹਦੇ ਮੂੰਹ 'ਤੇ ਮਾਰ ਦਿੱਤੀ। ਕਹਿਣ ਲੱਗਾ ਜੀ ਇਹ ਨਹੀਂ ਚਾਹੀਦਾ ਮੈਨੂੰ, ਜ਼ਿਆਦੀ ਮਾਇਆ ਦੇ। ਫਿਰ ਅਜੀਤ ਸਿੰਘ ਕਹਿਣ ਲੱਗਾ, ਲੈ ਭਾਈ ਤੂੰ ਤਾਂ ਲਾਲਚ ਕਰ ਰਿਹਾ। ਅਤੇ ਉਹ ਕਹਿਣ ਲੱਗਾ, ਮੈਨੂੰ ਲਾਲਚੀ ਬੋਲਦਾ, ਤੈਨੂੰ ਲਾਲਚ ਨਹੀਂ ਹੈ, ਤੂੰ ਵੀ ਤਾਂ ਲਾਲਚੀ ਬੰਦਾ ਹੈ, ਤੂੰ ਵੀ ਤਾਂ ਲਾਲਚ ਕਰਕੇ ਇੱਥੇ ਗੇੜਾ ਕੱਢ ਰਿਹਾ, ਪੈਸਾ ਮੰਗ ਰਿਹਾ, ਮੈਨੂੰ ਲਾਲਚੀ ਬੋਲਦਾ, ਮੇਰੇ ਤੋਂ ਵੱਡਾ ਤਾਂ ਤੂੰ ਲਾਲਚੀ ਹੈ। ਹੁਣ ਰੋਜ਼ ਦੇਖੈ ਬਾਜੀ ਤੋਂ ਅਜੀਤ ਸਿੰਘ ਬੜਾ ਤੰਗ ਹੋ ਗਿਆ, ਕਹਿੰਦਾ ਕਿ ਭਾਈ ਇਹਨੂੰ ਮਜ਼ਾਕ ਖਾਉਣਾ, ਅਤੇ ਨਾਲ ਪਤਾ ਕਿ ਚਾਰ ਬੰਦਿਆਂ ਦੇ ਅੱਗੇ ਕੋਈ ਮਾਰਦਿਆਂ ਕੁੱਟਦਿਆਂ ਅਤੇ ਕੰਮ ਖਰਾਬ ਹੋ ਜਾਵੇਗਾ, ਐਵੇਂ ਬਲਾ ਆਪਣੇ ਗੱਲ ਪੈ ਜਾਊਗੀ। ਇਸ ਕਰਕੇ ਸਾਧ ਸੰਗਤ ਜੀ, ਅਜੀਤ ਸਿੰਘ ਨੇ ਚੁੱਪ ਚਾਪ ਇਹ ਕੀਤਾ। ਇੱਕ ਦਿਨ ਇਹ ਮੰਗਣ ਲੱਗਿਆ ਅਤੇ ਉਹਨੂੰ ਸਿਆਣਪ ਦੇ ਨਾਲ ਨਾ ਉਜਾੜ ਦੇ ਵਿੱਚ ਲੈ ਕੇ ਚੱਲ ਗਿਆ। ਉਹਨੂੰ ਲੱਗਿਆ ਕਿ ਜੀ ਮੈਂ ਇਹਨੂੰ ਪੈਸਾ ਲੈ ਕੇ ਰਹਿਣਾ, ਉਹ ਉਸ ਪਾਸੇ ਨਿਕਲ ਗਿਆ। ਜਦੋਂ ਉਜਾੜ ਦੇ ਵਿੱਚ ਵੇਖਿਆ ਕੋਈ ਨਹੀਂ ਹੈ, ਉੱਥੇ ਜਾ ਕਰਕੇ ਇਹਦੇ ਬੰਦਿਆਂ ਨੇ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ ਫਿਰ ਕਹਿੰਦੇ ਜੀ ਇਹਦੀ ਲਾਸ਼ ਨੂੰ ਇੱਥੇ ਰੱਖ ਦਿੱਤਾ ਅਤੇ ਲੋਕਾਂ ਨੂੰ ਪਤਾ ਲੱਗ ਜਾਵੇਗਾ। ਕਹਿੰਦੇ ਵਾਰ ਵਾਰ ਉਜਾੜ ਦੇ ਵਿੱਚ ਖੂਹ ਦੇ ਵਿੱਚ ਇਹਨੂੰ ਸੁੱਟ ਦਿਓ। ਉਹਦੇ ਬੰਦਿਆਂ ਨੇ ਜਾ ਕਰਕੇ ਉੱਥੇ ਗੇੜ ਦਿੱਤਾ, ਉਹਦੀ ਲਾਸ਼ ਨਹੀਂ ਮਿਲੀ। ਸਾਰੇ ਬੇਨਵਾ ਫਕੀਰ ਜਿਹੜੇ ਦੌੜਨ ਲੱਗੇ। ਫਿਰ ਪਿਆਰਿਓ ਇਨਾਮ ਡੂੰਡੀ ਪਿੱਟਣੀ ਕੀਤੀ ਹੈ, ਪੂਰੇ ਸ਼ਹਿਰ ਦੇ ਵਿੱਚ ਰੌਲਾ ਪਾ ਦਿੱਤਾ। ਉਹਨਾਂ ਦਾ ਏਕੀਕਰਨ ਹੋ ਗਿਆ, ਪਹਿਲੇ ਨਹੀਂ ਮਿਲਦੇ ਸੀ, ਹੁਣ ਦੇਖੋ ਕਿਹੋ ਜਿਹੇ ਬਹਾਨੇ ਬਣ ਗਏ। ਅਤੇ ਔਰ ਵੀ ਜਿਹੜੇ ਇੱਕ ਦੂਜੇ ਦੇ ਨਾਲ ਮਿਲਦੇ ਨਹੀਂ ਸੀ, ਗੱਲਬਾਤ ਨਹੀਂ, ਉਹ ਵੀ ਸਾਰੇ ਇਕੱਠੇ ਹੋ ਗਏ। ਸਾਰਿਆਂ ਨੇ ਦਿੱਲੀ ਦੇ ਵਿੱਚ ਇੰਨਾ ਰੌਲਾ ਪਾ ਦਿੱਤਾ, ਸਾਡੇ ਬੰਦੇ ਨੂੰ ਕਿਹਨੇ ਮਾਰਿਆ, ਮਾਰ ਦਿੱਤਾ, ਮਾਰ ਦਿੱਤਾ। ਫਿਰ ਪਿਆਰਿਓ ਲੱਭਦੇ ਲਪਾਉਂਦੇ ਇੱਕ ਨੇ ਕਹਿ ਦਿੱਤਾ ਅਯਾਲੀ ਨੇ ਕਿ ਮੈਂ ਵੇਖਿਆ ਭਾਈ ਸਿੰਘਾਂ ਤੋਂ ਡਰ ਆਉਂਦਾ, ਇਹਦੇ ਬੰਦਿਆਂ ਨੇ ਮਾਰ ਕੇ ਸੁੱਟਿਆ। ਫਿਰ ਉਹਨਾਂ ਨੇ ਕੀ ਕੀਤਾ ਪਿਆਰਿਓ, ਉਹ ਜਾ ਕਰਕੇ ਉੱਥੋਂ ਲਾਸ਼ ਕੱਢਣੀ ਕੀਤੀ, ਬਾਦਸ਼ਾਹ ਦੇ ਦਰਵਾਜ਼ੇ ਦੇ ਅੱਗੇ ਲਾਸ਼ ਧਰ ਦਿੱਤੀ। ਰੋਜ਼ ਮੁਜ਼ਾਰਾ ਪ੍ਰਗਟ ਕਰਨਾ ਕੀਤਾ ਕਿ ਆ ਜਦੋਂ ਤੱਕ ਅਜੀਤ ਸਿੰਘ ਤੋਂ ਇਹਦੇ ਸਾਥੀਦਾਰਾਂ ਨੂੰ ਸਜ਼ਾ ਨਹੀਂ ਦਿੰਦਾ, ਉਦੋਂ ਤੱਕ ਇਹਦੀ ਲਾਸ਼ ਨੂੰ ਨਹੀਂ ਚੱਕਣਾ। ਦੂਜੇ ਬੰਦੇ ਜਿਹੜੇ ਤੰਗ ਸੀ, ਦੇਖੋ ਮਾਤਾ ਜੀ ਬਾਰ ਬਾਰ ਇਹਨੂੰ ਕਹਿੰਦੇ ਸੀ ਕਿ ਬੇਟਾ ਐਵੇਂ ਸ਼ੁਕੀਨੀਆਂ ਨਾ ਕਰ, ਐਵੇਂ ਗੇੜੇ ਨਾ ਕੱਢਣਾ ਕਰ, ਤੁਰਕਾਂ ਦਾ ਰਾਜ ਇਹ ਚੰਗੀ ਗੱਲ ਥੋੜ੍ਹੀ ਹੁੰਦੀ ਹੈ, ਇਹ ਤੂੰ ਕੰਮ ਕਰ ਰਿਹਾ ਕੋਈ ਘਾਟਾ ਵਾਧਾ ਹੋ ਗਿਆ ਅਤੇ ਕੰਮ ਬੜਾ ਖਰਾਬ ਹੋ ਜਾਣਾ ਹੈ। ਅਤੇ ਇਹ ਨਹੀਂ ਮੰਨਦਾ ਸੀ, ਇਹ ਕਹਿੰਦਾ ਸੀ ਕੁਛ ਨਹੀਂ ਮੈਂ ਇਸ ਤਰ੍ਹਾਂ ਇਹ ਕਰਦਾ, ਮਾਂ ਤੂੰ ਮੇਰੇ ਨਾਲ ਸੜਦੀ ਹੈ, ਇਹ ਕਰਦੀ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਇੱਕ ਗੱਲ ਵਾਕਿਆਤ ਮੈਨੂੰ ਯਾਦ ਆ ਰਿਹਾ, ਕਈ ਬੰਦੇ ਨਾ ਅੱਜ ਦੇ

ਨਾ ਇਹ ਕੰਮ ਬਹੁਤ ਜ਼ਿਆਦਾ ਕਰਦੇ। ਇੱਕ ਪਿਆਰਿਓ ਚਲੋ ਨਾ ਕੀ ਲੈਣਾ ਖੁਦ ਵੇਖਿਆ, ਐਵੇਂ ਪਿਆਰਿਓ ਉਹਨੂੰ ਵੀ ਨਾ ਜੀ ਇਸ ਤਰ੍ਹਾਂ ਦੀ ਆਦਤ ਸੀ, ਗੇੜੇ ਕੱਢੀ ਜਾਣਾ, ਚਾਰ ਬੰਦਿਆਂ ਦੇ ਅੱਗੇ ਗੱਡੀਆਂ ਅੱਗੇ ਪਿੱਛੇ ਲਾ ਲੈਣਾ, ਕੋਈ ਗੱਲ ਹੀ ਨਹੀਂ ਆ, ਬਾਜ਼ਾਰਾਂ ਦੇ ਵਿੱਚੋਂ ਲੰਘਣਾ, ਸਾਇਰਨ ਵਜਾਉਣਾ, ਲੋਕਾਂ ਨੂੰ ਇਹ ਕਰਨਾ, ਇਸ ਤਰ੍ਹਾਂ ਕਰਦੇ ਰਹੇ। ਲੋਕ ਵੀ ਬੜੇ ਤੰਗ ਹੋ ਗਏ। ਇੱਕ ਦਿਨ ਕੀ ਹੋਇਆ ਪਿਆਰਿਓ, ਤੇ ਦੇਖੋ ਉਹਨਾਂ ਨੂੰ ਵੀ ਕਈ ਵਾਰੀ ਸਮਝਾਇਆ, ਵੀ ਪੁਲਿਸ ਵਾਲਿਆਂ ਨੇ ਵੀ ਕਿਹਾ ਕਿ ਭਾਈ ਤੁਹਾਨੂੰ ਕੰਮ ਨਹੀਂ ਹੈ, ਐਵੇਂ ਆਪਣੇ ਸਿਕਿਉਰਿਟੀ ਗਾਰਡਾਂ ਨੂੰ ਲੈ ਕਰਕੇ ਕਿਉਂ ਜਾਂਦੇ ਹੋ, ਤੁਸੀਂ ਇਸ ਤਰ੍ਹਾਂ ਨਾ ਕਰੋ। ਲੇਕਿਨ ਪਾਵਰ ਸੀ ਬੰਦੇ ਕੋਲ, ਤੇ ਉਹ ਇੰਜੀ ਗੇੜਾ ਕੱਢ ਰਿਹਾ। ਤੇ ਇੱਕ ਦਿਨ ਕੀ ਹੋਇਆ ਪਿਆਰਿਓ, ਉੱਥੇ ਬਾਜ਼ਾਰਾਂ ਦੇ ਵਿੱਚ ਲੋਕ ਬੜੇ ਤੰਗ ਸਨ। ਇੱਕ ਬੰਦਾ ਜਿਹੜਾ ਨਾ ਉਹਨਾਂ ਦੇ ਗੱਡੀ ਹੇਠ ਆ ਗਿਆ, ਜਦੋਂ ਗੱਡੀ ਦੇ ਹੇਠ ਆ ਗਿਆ ਤੁਰੰਤ ਸਾਰਾ ਬਾਜ਼ਾਰ ਸਾਰੇ ਲੋਕ ਇਕੱਠੇ ਹੋ ਗਏ, ਬਹੁਤ ਲੋਕ ਸਾਰੇ ਇਕੱਠੇ ਹੋ ਕੇ ਡਾਂਗਾ ਆਦਿਕ ਲੈ ਕਰਕੇ ਆ ਗਏ। ਤੇ ਉਹ ਤੋਂ ਬਾਅਦ ਉਹਦੇ ਕੋਲ ਸਿਕਿਉਰਿਟੀ, ਹੁਣ ਸਿਕਿਉਰਿਟੀ ਗਾਰਡ ਥੋੜ੍ਹੀ ਕੋਈ ਗੋਲੀ ਚਲਾ ਸਕਦਾ, ਗਲਤੀ ਨਾ ਦੀ ਹੈ, ਇਹ ਗਲਤੀ ਦੇ ਵਿੱਚ ਆ ਗਏ, ਇੰਨਾ ਵੱਡਾ ਪੰਗਾ ਪੈ ਗਿਆ, ਉਹ ਬੰਦੇ ਨੂੰ ਜੇਲ੍ਹ ਜਾਣਾ ਪਿਆ। ਐਵੇਂ ਖਾਮ ਖਾ ਵੇਖਿਆ ਜਾਵੇ ਤਾਂ ਖਾਮ ਖਾ ਕੋਈ ਗੱਲ ਹੀ ਨਹੀਂ ਹੈ, ਐਵੇਂ ਸ਼ੁਕੀਨੀਆਂ ਕਰ ਰਿਹਾ ਸੀ, ਟੌਰ ਦਿਖਾ ਰਿਹਾ ਸੀ, ਬਲਾ ਗੱਲ ਵਿੱਚ ਪੈ ਗਈ, ਉਹਨਾਂ ਦੇ ਉੱਤੇ ਮੁਕਦਮੇ ਹੋ ਗਏ, ਇਹ ਹੋ ਗਿਆ। ਫਿਰ ਬਾਅਦ ਦੇ ਵਿੱਚ ਇਹਨਾਂ ਦੀ ਅਕਲ ਟਿਕਾਣੀ ਆਈ। ਕਈ ਬੰਦੇ ਇਸ ਤਰ੍ਹਾਂ ਹੀ ਹੁੰਦੇ। ਮਾਤਾ ਜੀ ਨੇ ਵੀ ਬੜਾ ਸਮਝਾਇਆ, ਨਾ ਕਰ, ਇਹ ਹਟਦਾ ਨਹੀਂ। ਹੁਣ ਸਾਰੇ ਲੋਕ ਇਕੱਠੇ ਹੋ ਕਰਕੇ ਉਹ ਵੀ ਰਾਜੇ ਕੋਲ ਚੱਲ ਗਏ ਕਿ ਇਹ ਤਾਂ ਬਹੁਤ ਤੰਗ ਕਰਦਾ, ਇਹਨੂੰ ਸਜ਼ਾ ਦੇਣੀ ਚਾਹੀਦੀ। ਫਿਰ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਜਿਹੜਾ ਸਾਧ ਸੰਗਤ ਜੀ, ਉਹਨੇ ਆਪਣੇ ਦੋ ਚਾਰ ਬੰਦਿਆਂ ਨੂੰ ਭੇਜਿਆ ਕਿ ਜਾਓ ਕਿ ਅਜੀਤ ਸਿੰਘ ਨੂੰ ਜੋ ਹੈ ਉਹ ਮੇਰੇ ਕੋਲ ਲੈ ਕੇ ਆਉਣਾ ਕਰੋ। ਹੁਣ ਅੱਜ ਦੀ ਕਥਾ ਇੱਥੋਂ ਆਰੰਭ ਹੋਵੇਗੀ। ਆਓ ਸਾਧ ਸੰਗਤ ਜੀ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਵਿੱਚ ਦਰਜ ਕਰਵਾਉਂਦਿਆਂ ਹੋਇਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ

0: ਇਹ ਸੁਣ ਕਰਕੇ ਸਾਧ ਸਿੰਘਾਂ ਦੀ ਬਾਦਸ਼ਾਹ ਨੇ ਆਰਡਰ ਕਰ ਦਿੱਤਾ ਕਿ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਜਾਓ ਜਾ ਕਰਕੇ ਆ ਅਜੀਤ ਸਿੰਘ ਜਿਹੜਾ ਉਹਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਆਓ। ਉੱਥੇ ਸਾਧ ਸਿੰਘਾਂ ਜੀ ਅਜੀਤ ਸਿੰਘ ਜਿਹੜਾ ਨਾ ਆਪਣੀ ਆਪਣੇ ਘਰ ਦੇ ਵਿੱਚ ਉਹ ਆਰਾਮ ਨਾਲ ਬੈਠਿਆ ਹੋਇਆ, ਉਹਨੂੰ ਪਤਾ ਹੀ ਨਹੀਂ ਹੈ। ਉਹਨੂੰ ਲੱਗਿਆ ਕਿ ਭਾਈ ਕਿਹਨੂੰ ਪਤਾ ਨਹੀਂ ਚੱਲੇਗਾ, ਇਹ ਕੰਮ ਹੋ ਗਿਆ, ਆਪਾਂ ਨੇ ਬੰਦੇ ਨੂੰ ਮਾਰ ਦਿੱਤਾ, ਹੁਣ ਲੋਕਾਂ ਨੂੰ ਆਪਾਂ ਇਹੋ ਜਿਹਾ ਕੰਮ ਕੀਤਾ, ਇਸ ਤਰ੍ਹਾਂ ਉਹਦਾ ਕੰਮ ਤਮਾਮ ਕੀਤਾ, ਕਿਹਨੂੰ ਪਤਾ ਨਹੀਂ ਚੱਲਣਾ। ਉਹ ਅੰਦਰ ਖੁਸ਼ੀਆਂ ਹੀ ਮਨਾ ਰਿਹਾ ਸੀ ਕਿ ਚਲੋ ਚੰਗਾ ਹੋ ਗਿਆ, ਐਵੇਂ ਰੋਜ਼ ਮੇਰੇ ਮਗਰ ਪੈਂਦਾ ਸੀ, ਗਾਲਾਂ ਕੱਢਦਾ ਸੀ, ਉਹਨੂੰ ਸਜ਼ਾ ਮਿਲ ਗਈ। ਲੇਕਿਨ ਉੱਥੇ ਜਦੋਂ ਬੈਠਿਆ ਹੋਇਆ ਸੀ ਤੇ ਜਾ ਕਰਕੇ ਉਹਦੇ ਬੰਦੇ ਬਾਦਸ਼ਾਹ ਦੇ ਬੰਦੇ ਜਿਹੜੇ ਸਿੱਧਾ ਅੰਦਰ ਗਏ ਤੇ ਬਾਦਸ਼ਾਹ ਦਾ ਜਿਹੜਾ ਕਠੋਰ ਜੋ ਉਹਨੇ ਹੁਕਮ ਇਹਦੇ ਪ੍ਰਤੀ ਜਾਰੀ ਕਰਨਾ ਕੀਤਾ, ਉਹ ਇਹਨੂੰ ਸਰਵਣ ਕਰਾਇਆ।
1: ਚਲੋ ਦੁਰਗ ਕੀ ਓਰ,
0: ਤੇ ਉਹਦੇ ਬੰਦੇ ਜੋ ਸਿਪਾਹੀ ਆਏ ਸੀ ਨਾ, ਤੇ ਉਹ ਕਹਿਣ ਲੱਗੇ ਕਿ ਦੇਖ ਅਜੀਤ ਸਿੰਘ, ਤੂਨੇ ਫਲਾਣੇ ਦਾ ਕਤਲ ਕਰਨਾ ਕੀਤਾ, ਉਹ ਬੇਨਵਾ ਫਕੀਰ ਜਿਹੜਾ ਉਹਨੂੰ ਮਾਰਨਾ ਕੀਤਾ, ਇੱਕ ਬੰਦੇ ਨੇ ਤੇਰੀ ਗਵਾਹੀ ਦੇ ਦਿੱਤੀ, ਉਹਨੇ ਆਪ ਅੱਖੀ ਵੇਖਿਆ ਤੇ ਉਹਦੀ ਲਾਸ਼ ਵੀ ਬਰਾਮਾਦ ਹੋ ਗਈ ਹੈ। ਹੁਣ ਉੱਥੇ ਲੋਕ ਮੁਜ਼ਾਹਰਾ ਕਰ ਰਹੇ ਹਨ, ਬਾਦਸ਼ਾਹ ਨੇ ਕੀ ਕੀਤਾ, ਹੁਣ ਤੈਨੂੰ ਆਪਣੇ ਕੋਲ ਬੁਲਾਇਆ, ਚੱਲ ਚੁੱਪ ਚਾਪ ਬਾਦਸ਼ਾਹ ਦੇ ਕੋਲ ਚੱਲ ਚੱਲ ਕਰਕੇ ਆਪਣਾ ਪੱਖ ਰੱਖਣਾ ਕਰ। ਤੇ ਉਹ ਕਹਿਣ ਲੱਗਾ ਜੀ ਮੈਨੇ ਨਹੀਂ ਮਾਰਨਾ ਕੀਤਾ। ਉਹਨਾਂ ਨੇ ਕਿਹਾ ਕਿ ਤੂੰ ਨਹੀਂ ਮਾਰਿਆ, ਉੱਥੇ ਗਵਾਹ ਵੀ ਮੌਜੂਦ ਹਨ, ਤੂੰ ਗੁਨਾਹਗਾਰ ਹੈ, ਤੂੰਨੇ ਗੁਨਾਹ ਕਰਨਾ ਕੀਤਾ, ਤਾਂ ਕਰਕੇ ਬਾਦਸ਼ਾਹ ਜਿਹੜਾ ਹੈ ਉਹ ਤੈਨੂੰ ਆਪਣੇ ਕੋਲ ਬੁਲਾਉਂਦਾ ਪਿਆ। ਹੁਣ ਪਿਆਰਿਓ ਇਹ ਸੁਣ ਕਰਕੇ ਅਜੀਤ ਸਿੰਘ ਜਿਹੜਾ ਬਹੁਤ ਮਨ ਦੇ ਵਿੱਚ ਭੈ ਆ ਗਿਆ, ਬਹੁਤ ਮਨ ਦੇ ਵਿੱਚ ਡਰ ਆ ਗਿਆ, ਤੇ ਇਹਨੇ ਕਹਿ ਦਿੱਤਾ ਕਿ ਨਾ ਭਾਈ ਨਾ ਮੈਂ ਨਹੀਂ ਜਾਣਾ। ਇਹਨੂੰ ਪਤਾ ਕਿ ਜੇ ਮੈਂ ਇੱਕ ਵਾਰੀ ਉੱਥੇ ਗਿਆ ਇਹਨਾਂ ਨੇ ਮੈਨੂੰ ਪਕੜ ਕੇ ਗ੍ਰਿਫ਼ਤਾਰ ਕਰ ਦੇਣਾ, ਫਾਂਸੀ ਦੇ ਤਖ਼ਤੇ ਤੇ ਚਾੜ ਦੇਣਾ, ਮੈਨੂੰ ਮਾਰ ਦੇਣਾ, ਮੈਨੂੰ ਖਤਮ ਕਰ ਦੇਣਾ, ਤੇ ਇਹਨੇ ਨਹੀਂ ਨਿਕਲਣਾ ਕੀਤਾ। ਉੱਥੇ ਹੀ ਆਪਣੇ ਘਰ ਦੇ ਵਿੱਚ ਲੁੱਕ ਛੁੱਕ

0: ਆਉਣ ਦੇ ਨਾਲ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਥੋੜੀ ਕਰ ਦੇਣਾ। ਮੈਂ ਮਾਰਿਆ ਹੀ ਨਹੀਂ, ਜੇ ਮੈਂ ਮਾਰਿਆ ਹੁੰਦਾ, ਜੇ ਮੈਂ ਗੁਨਾਹਗਾਰ ਹਾਂ ਤੇ ਮੈਂ ਆਪ ਚੱਲ ਕੇ ਜਾਣਾ, ਲੇਕਿਨ ਮੈਨੇ ਕੋਈ ਗੁਨਾਹ ਨਹੀਂ ਕਰਨਾ ਕੀਤਾ।
1: ਜਾਏ ਦੁਰਗ ਮਹਿ ਤਿਨਹਿ ਬਤਾਇਓ।
0: ਤੇ ਉਹ ਬੰਦੇ ਕਹਿਣ ਲੱਗੇ ਚੱਲ ਅਜੀਤ ਸਿੰਘ ਚੁੱਪ ਚਾਪ। ਇਹਨੇ ਸਿੱਧਾ ਕਹਿ ਦਿੱਤਾ ਕਿ ਚੁੱਪ ਚਾਪ ਤੁਸੀਂ ਇੱਥੋਂ ਦਫ਼ਾ ਹੋ ਜਾਓ, ਨਿਕਲ ਜਾਓ, ਮੈਂ ਨਹੀਂ ਜਾਣਾ ਹੈ। ਇੰਜ ਕਹਿ ਦਿੱਤਾ। ਉਹ ਤੋਂ ਬਾਅਦ ਉਹ ਬੰਦੇ ਜਿਹੜੇ ਨਾ ਜਿਹੜੇ ਆਏ ਸੀ ਇਹਨੂੰ

0: ਅਸੀਂ ਇਹਨੂੰ ਸੱਦਦੇ ਹਾਂ, ਇਹਨੂੰ ਬੁਲਾਉਂਦੇ ਹਾਂ, ਲੇਕਿਨ ਉਹ ਨਹੀਂ ਆਉਂਦਾ, ਉਹ ਮੰਨਦਾ ਹੀ ਨਹੀਂ। ਅਜੀਤ ਸਿੰਘ ਕਹਿੰਦਾ ਜੀ ਮੈਂ ਕੋਈ ਗੁਨਾਹ ਨਹੀਂ ਕੀਤਾ, ਕਿਹਦਾ ਕਤਲ ਨਹੀਂ ਕੀਤਾ, ਮੈਂ ਕਦੇ ਵੀ ਤੁਹਾਡੇ ਕੋਲ ਨਹੀਂ ਆਉਣਾ ਹੈ। ਫਿਰ ਸਾਧ ਸੰਗਤ ਜੀ ਬਾਦਸ਼ਾਹ ਨੇ ਸਖ਼ਤ ਜਿਹੜਾ ਹੁਕਮ ਜਿਹੜਾ ਹੈ ਉਹ ਜਾਰੀ ਕਰਕੇ ਫਿਰ ਤੋਂ ਚਾਰ ਪੰਜ ਬੰਦਿਆਂ ਨੂੰ ਜ਼ਿਆਦਾ ਜਿਹੜੇ ਸਿਪਾਹੀਆਂ ਨੂੰ ਭੇਜਣਾ ਕੀਤਾ ਤੇ ਉਹਨਾਂ ਨੂੰ ਬੋਲਿਆ ਕਿ ਜਾਓ ਅਜੀਤ ਸਿੰਘ ਨੂੰ ਬੋਲੋ ਕਿ ਭਾਈ ਤੂੰ ਨੇ ਕੀਤਾ ਜਾਂ ਨਾ ਕੀਤਾ ਇਹ ਸਾਨੂੰ ਪਤਾ ਨਹੀਂ ਹੈ, ਹੁਣ ਇੱਥੇ ਆ ਕਚਹਿਰੀ ਦੇ ਵਿੱਚ ਆ ਤੇ ਇੱਥੇ ਤੇਰਾ ਮੁਕੱਦਮਾ ਚੱਲੇਗਾ, ਇੱਥੇ ਆ ਕਰਕੇ ਤੂੰ ਆਪਣੀ ਦਲੀਲ ਦੇਣਾ ਕਰ, ਇੱਥੇ ਆ ਕਰਕੇ ਤੂੰ ਆਪਣਾ ਪੱਖ ਰੱਖਣਾ ਕਰ, ਫਿਰ ਪਤਾ ਲੱਗੇਗਾ ਕਿ ਤੂੰ ਨੇ ਕੀਤਾ ਕਿ ਨਹੀਂ ਕੀਤਾ। ਇੰਜ ਇਹਨਾਂ ਨੇ ਇੱਥੇ ਕਹਿ ਦਿੱਤਾ ਜੀ ਤੂੰ ਨੇ ਮਾਰਿਆ, ਤੂੰ ਉੱਥੋਂ ਬੋਲਦਾ ਕਿ ਜੀ ਮੈਂ ਨਹੀਂ ਮਾਰਿਆ, ਇਹ ਗੱਲ ਇਸ ਤਰ੍ਹਾਂ ਨਹੀਂ ਨਿਬੜਨੀ ਹੈ, ਚੱਲ ਤੂੰ ਵੀ ਆ ਜਾ, ਇਹ ਸਾਹਮਣੇ ਆਏ ਤੂੰ ਵੀ ਸਾਹਮਣੇ ਆ ਜਾ, ਫਿਰ ਆਪਾਂ ਪਤਾ ਕਰਦੇ ਹਾਂ, ਪੜਤਾਲ ਕਰਦੇ ਹਾਂ, ਜਿਹੜਾ ਗੁਨਾਹਗਾਰ ਹੈ ਉਹਨੂੰ ਸਜ਼ਾ ਦੇਵਾਂਗੇ, ਜਿਹਨੇ ਦੋਸ਼ ਨਹੀਂ ਕੀਤਾ ਜਿਹੜਾ ਗੁਨਾਹਗਾਰ ਦੀ ਹੈ ਉਹਨੂੰ ਅਸੀਂ ਥੋੜੀ ਸਜ਼ਾ ਦੇਣੀ ਹੈ।
1: ਸੱਚ ਝੂਠ ਸਭ ਹੋਏ,
0: ਹੁਣ ਇੱਥੇ ਹੀ ਸਾਹਮਣੇ ਆਵੇਗਾ ਤਾਂ ਇਹਦਾ ਸੱਚ ਅਤੇ ਝੂਠ ਦਾ ਨਿਪਟਾਰਾ ਹੋਵੇਗਾ, ਨਿਸ਼ਚਾ ਹੋਵੇਗਾ।
1: ਬੂਝੇ ਭਲੇ ਉਗਾਹ ਜੇ ਕੋ,
0: ਹੁਣ ਤੈਨੂੰ ਅਸੀਂ ਸੱਦਦੇ ਹਾਂ ਤੇ ਇੱਥੇ ਗਵਾਹ ਪੇਸ਼ੀ ਹੋਵੇਗੀ, ਜਿਹੜੇ ਗਵਾਹ ਆਦਿਕ ਹਨ ਉਹਨਾਂ ਨੂੰ ਅਸੀਂ ਖੜੇ ਕਰਾਂਗੇ, ਉਹਨਾਂ ਨੇ ਗਵਾਹੀ ਦੇਣੀ ਹੈ, ਤੇ ਜਿਨ੍ਹਾਂ ਨੇ ਸਮਝੋ ਤੂੰ ਆਪਣੇ ਗਵਾਹ ਪੇਸ਼ ਕਰਨਾ ਕਰਕੇ ਉਸ ਵੇਲੇ ਤੂੰ ਕਿੱਥੇ ਸੀ, ਕੀ ਕੀਤਾ, ਤੂੰ ਉੱਥੇ ਗਿਆ।

0: ਹੁਣ ਇੱਥੇ ਘਰ ਦੇ ਵਿੱਚ ਬੈਠਣ ਦੇ ਨਾਲ ਕੋਈ ਨਿਆਂ ਨਹੀਂ ਮਿਲ ਜਾਣਾ, ਜੇ ਤੂੰ ਨਹੀਂ ਗਿਆ ਤੇ ਸਿੱਧਾ ਜਿਹੜਾ ਹੈ ਤੇਰੇ ਉੱਤੇ ਦੋਸ਼ ਲੱਗ ਜਾਵੇਗਾ। ਕਈ ਬੰਦੇ ਨਾ ਪਿਆਰਿਓ ਆਪਾਂ ਵੇਖਦੇ ਹਾਂ ਕਿ ਚਲੋ ਗੁਨਾਹ ਨਾ ਵੀ ਕੀਤਾ ਹੋਵੇ ਲੇਕਿਨ ਉਹ ਸਮੇਂ ਦੇ ਉੱਤੇ ਨਹੀਂ ਪਹੁੰਚਦੇ, ਫਿਰ ਵੀ ਕਾਨੂੰਨ ਕਹਿ ਦਿੰਦਾ ਕਿ ਨਹੀਂ ਇਹ ਗੁਨਾਹਗਾਰ ਹੈ, ਤਾਂ ਕਰਕੇ ਡਰ ਗਿਆ ਭੱਜ ਗਿਆ। ਜੇ ਇਹ ਗੁਨਾਹਗਾਰ ਨਹੀਂ ਹੁੰਦਾ ਇਹਨੇ ਪੇਸ਼ ਹੋ ਜਾਣਾ ਸੀ। ਇਸ ਕਰਕੇ ਭਾਈ ਅਸੀਂ ਤੈਨੂੰ ਕਹਿ ਰਹੇ ਹਾਂ ਕਿ ਚੱਲ ਚੱਲ ਕਰਕੇ ਤੂੰ ਪੇਸ਼ ਹੋ ਜਾ, ਹੱਠ ਨਾ ਕਰਨਾ ਕਰ। ਤੇ ਬਾਦਸ਼ਾਹ ਦੇਖ ਆਪ ਕਹਿੰਦਾ ਕਿ ਤੇਰਾ ਨਿਰਣਾ ਕਰਾਂਗੇ, ਇੱਕ ਪਾਸੇ ਦਾ ਫੈਸਲਾ ਨਹੀਂ ਲੈਣਾ। ਤੈਨੂੰ ਜਾਂਦੇ ਸਾਥੀ ਇਹ ਥੋੜੀ ਕਹਿ ਦੇਣਾ ਜੀ ਆਹ ਜਿਹੜਾ ਮੁਲਜ਼ਮ ਹੈ ਜੀ ਇਹਨੂੰ ਸਜ਼ਾ ਦੇ ਦਿਓ, ਉੱਥੇ ਤੇਰਾ ਨਿਪਟਾਰਾ ਹੋਵੇਗਾ, ਤੇਰਾ ਫੈਸਲਾ ਕੀਤਾ ਜਾਵੇਗਾ।
1: ਤੇ
0: ਹੁਣ ਉੱਥੇ ਜਾ, ਇੱਥੇ ਤੂੰ ਘਰ ਦੇ ਵਿੱਚ ਬੈਠ ਕਰਕੇ ਜੀ

0: ਜਾਂ ਤੇਰੀ ਬੇਗੁਨਾਹੀ ਸਿੱਧ ਨਹੀਂ ਹੋਣੀ ਹੈ। ਇਹਦੇ ਲਈ ਤੈਨੂੰ ਨਾ ਉੱਥੇ ਕੋਰਟ ਕਚਹਿਰੀ ਦੇ ਵਿੱਚ ਦੀਵਾਨ ਦੇ ਵਿੱਚ ਚੱਲਣਾ ਪੈਣਾ ਹੈ, ਉੱਥੇ ਹੀ ਤੇਰਾ ਨਿਪਟਾਰਾ ਹੋਵੇਗਾ। ਤੂੰ ਕਹਿੰਦਾ ਨਾ ਤੂੰ ਸੱਚਾ ਹੈ ਸੱਚਾ ਹੈ, ਚੱਲ ਭਾਈ ਫਿਰ ਡਰਦਾ ਕਿਉਂ ਤੂੰ, ਤੇ ਸੱਚਾ ਹੈ ਤੇ ਜਾ ਕਰਕੇ ਉੱਥੇ ਆਪਣੇ ਸੱਚ ਦਾ ਪਰਚਾ ਦੇ, ਫਿਰ ਉਹਨਾਂ ਸਾਰੇ ਜਿਹੜੇ ਤੇਰੇ ਖਿਲਾਫ ਜੋ ਆਏ ਉਹ ਝੂਠੇ ਹੋ ਜਾਣਗੇ, ਤੇ ਲੋਕਾਂ ਨੂੰ ਵੀ ਲੱਗੇਗਾ ਦੇਖੋ ਜੀ ਐਵੇਂ ਉਹਨਾਂ ਨੇ ਝੂਠ ਬੋਲ ਕੇ ਤੈਨੂੰ ਫਸਾਉਣਾ ਚਾਹਿਆ, ਲੇਕਿਨ ਤੂੰ ਸਚਿਆਰ ਹੈ, ਤੈਨੂੰ ਕੋਈ ਸਜ਼ਾ ਨਹੀਂ ਪ੍ਰਾਪਤ ਹੋਵੇਗੀ।
1: ਘਰ ਮਹਿ ਕਿਮ ਬੈਠਣ ਹੋਏ ਤੇਰੋ,
0: ਹੁਣ ਘਰ ਦੇ ਵਿੱਚ ਤੂੰ ਬੈਠ ਕਰਕੇ ਇੰਜ ਬੋਲੇਗਾ ਜੀ ਨਹੀਂ ਮੈਂ ਨਹੀਂ ਆਉਣਾ, ਮੈਂ ਸਚਿਆਰ ਹਾਂ, ਇਹ ਨਹੀਂ ਹੋ ਸਕਦਾ। ਤੂੰ ਇੱਥੇ ਬੈਠਿਆ ਹੋਇਆ ਲੇਕਿਨ ਉੱਥੇ ਵੇਖ ਬਾਦਸ਼ਾਹ ਦਾ ਉਹਨਾਂ ਨੇ ਘਿਰਾਵ ਕਰ ਦਿੱਤਾ, ਸਾਰੇ ਪੀਰ ਫਕੀਰ ਜਿਹੜੇ ਉਹ ਇਕੱਠੇ ਹੋ ਗਏ, ਉਹਨਾਂ ਨੇ ਕਿਲ੍ਹੇ ਨੂੰ ਘੇਰ ਲਿਆ, ਉੱਥੇ ਰੋਜ਼ ਮੁਜਾ

0: ਉੱਥੇ ਆਪਣੇ ਬੇਗੁਨਾਹੀ ਦਾ ਸਬੂਤ ਦੇਣਾ ਕਰ। ਅਸੀਂ ਜਿਸ ਤਰ੍ਹਾਂ ਬੋਲਦੇ ਨਾ ਭਾਈ, ਸਾਡਾ ਬਚਨ ਜਿਹੜਾ ਨਾ ਤੂੰ ਮੰਨ ਲੈਣਾ ਕਰ, ਇਹਦੇ ਵਿੱਚ ਤੇਰਾ ਭਲਾ ਹੋਵੇਗਾ। ਨਹੀਂ ਤਾਂ ਦੇਖ ਤੂੰ ਕਿੱਥੇ ਭੱਜ ਕੇ ਵੀ ਨਹੀਂ ਜਾ ਸਕਦਾ। ਉਹਨਾਂ ਸਿਪਾਹੀਆਂ ਨੇ ਕਿਹਾ ਕਿ ਚੱਲ ਅੱਜ ਤੂੰ ਇੱਥੇ ਆਪਣੇ ਬੜੇ ਬਦਮਾਸ਼ ਆਪਣੇ ਬੰਦਿਆਂ ਨੂੰ ਰੱਖਣਾ ਕੀਤਾ, ਕੋਈ ਗੱਲ ਨਹੀਂ ਹੈ, ਲੇਕਿਨ ਵੇਖ ਤੇਰਾ ਮੱਥਾ ਜਿਹੜਾ ਬਾਦਸ਼ਾਹ ਸ਼ਾਹੀ ਫੌਜਾਂ ਦੇ ਨਾਲ ਲੱਗ ਰਿਹਾ। ਜੇ ਫੌਜਾਂ ਆ ਗਈਆਂ, ਜਦ ਇਹ ਸਿਪਾਹੀ ਆ ਗਏ, ਤੈਨੂੰ ਮਾਰ ਕੁੱਟ ਕੇ ਘਸੀਟ ਕੇ ਲੈ ਕੇ ਜਾਣਾ ਹੈ, ਇਸ ਕਰਕੇ ਤੂੰ ਆਪਣੀ ਕਿਉਂ ਬੇਇੱਜ਼ਤੀ ਕਰਾਉਂਦਾ, ਚੁੱਪ ਚਾਪ ਚੱਲ ਕਰਕੇ ਤੂੰ ਆ ਜਾ ਤੇ ਆਪਣਾ ਜਿਹੜਾ ਹੈ ਉੱਥੇ ਪੱਖ ਰੱਖਣਾ ਕਰ। ਜੇ ਤੂੰ ਬਾਗੀ ਵੀ ਬਣ ਗਿਆ ਤੇ ਕਿਹਦੀ ਓਟ ਲੈ ਕਰਕੇ ਤੂੰ ਬਚੇਗਾ, ਭਾਵ ਕੇ ਕਿੱਥੋਂ ਤੱਕ ਬਚ ਕੇ ਜਾਵੇਗਾ, ਕੋਈ ਤੈਨੂੰ ਓਟ ਕੋਈ ਤੈਨੂੰ ਆਸਰਾ ਨਹੀਂ ਪ੍ਰਾਪਤ ਹੋਣਾ।
1: ਅਜੀਤ ਸਿੰਘ ਨਾਹਨ
0: ਸਾਧ ਸੰਗਤ ਜੀ, ਅਜੀਤ ਸਿੰਘ ਨੂੰ ਬਾਰ ਬਾਰ ਉਹਨਾਂ ਨੇ ਸਮਝਾਇਆ ਚੱਲ ਪਾਈ, ਲੇਕਿਨ ਅਜੀਤ ਸਿੰਘ ਜਿਹੜਾ ਉਹ ਮੰਨਦਾ ਹੀ ਨਹੀਂ। ਉਹਨੇ ਸਾਫ ਸਿੱਧਾ ਕਹਿ ਦਿੱਤਾ, ਇੰਨਾ ਡਰ ਗਿਆ ਸੀ, ਉਹਨੇ ਕਹਿ ਦਿੱਤਾ ਨਾ ਮੈਂ ਜਾਣਾ ਹੀ ਨਹੀਂ ਆ ਤੁਹਾਡੇ ਕੋਲ, ਜੋ ਮਰਜ਼ੀ।

0: ਸੇ ਦੂਤ ਜੇ ਗਏ ਹਕਾਰ,
1: ਜਿਹੜਾ ਦੂਤ ਗਏ ਸੀ ਨਾ ਸਾਧ ਸੰਗਤ ਜੀ ਉਹਨੂੰ ਬੁਲਾਉਣ ਦੇ ਲਈ, ਉਹ ਬਹੁਤ ਗੁੱਸੇ ਵਿੱਚ ਆ ਗਏ।
0: ਸ਼ਾਹ ਟਿਕ ਕੀਨ ਉਚਾਰਨ,
1: ਉਹ ਉੱਥੋਂ ਹਟ ਕਰਕੇ ਬਾਦਸ਼ਾਹ ਦੇ ਕੋਲ ਆਏ ਤੇ ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ।
0: ਮਵਾਸੀ ਆਏ ਨਾ ਸੋ,
1: ਤੇ ਕਹਿ ਦਿੱਤਾ ਕਿ ਦੇਖ ਬਾਦਸ਼ਾਹ ਅਜੀਤ ਸਿੰਘ ਜਿਹੜਾ ਨਾ ਮਵਾਸੀ ਇਹ ਆਕੀ ਬਾਗੀ ਬਣ ਗਿਆ। ਉਹਨੂੰ ਬੜਾ ਸਮਝਾਉਂਦੇ ਆ, ਚੱਲ ਪਾਈ ਚੱਲ ਭਾਈ, ਉਹ ਆਖੇ ਨਹੀਂ ਲੱਗਦਾ ਸਾਡਾ ਕਿਆ ਨਹੀਂ ਮੰਨਦਾ।
0: ਸਮਝਾਏ ਰਹੇ ਸਭ ਕੋ,
1: ਸਾਰੇ ਦੇਖ ਸਾਰੇ ਕਹਿਣ ਲੱਗੇ ਕਿ ਇਹਨੇ ਸਮਝਾਇਆ, ਮੈਂ ਵੀ ਸਮਝਾਇਆ। ਫਲਾਣਾ ਕਹਿਣ ਲੱਗਾ ਹਾਂ ਜੀ ਮੈਂ ਵੀ ਸਮਝਾਇਆ। ਬੜਾ ਉਹਨੂੰ ਕਿਹਾ ਕਿ ਭਾਈ ਚੱਲ

ਕਿ ਬਾਦਸ਼ਾਹ ਨੇ ਕੀ ਕੀਤਾ, ਇਹ ਚੰਗਾ ਉਹਨੇ ਮੌਕਾ ਵੇਖਿਆ ਤੇ ਉਸ ਤੋਂ ਬਾਅਦ ਇੱਕ ਸਿਆਣਾ ਬੰਦਾ ਜਿਹੜਾ ਜਿਹੜਾ ਗੁਰੂ ਘਰ ਦੇ ਵਿੱਚ ਜਿਹਦਾ ਮਿਲਵਰਤਨ ਹੈ, ਬੜਾ ਸਿੱਧਾ ਸਾਦਾ ਬੰਦਾ, ਇਸ ਤਰ੍ਹਾਂ ਕਈ ਬੰਦੇ ਵਿਚੋਲੀਏ ਬੰਦੇ ਕਿੱਥੇ ਕੋਈ ਗੱਲਬਾਤ

0: ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆ। ਹੁਣ ਇੱਥੇ ਗੱਲ ਸਾਧ ਸੰਗਤ ਜੀ ਇਹ ਵਿਚਾਰ ਕਰਨ ਵਾਲੀ ਹੈ, ਹੁਣ ਇਹਦੀ ਆਪਾਂ ਵਿਚਾਰ ਕਰਨਾ ਕਰੀਏ। ਉਹ ਕਹਿੰਦਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਅਸੀਂ ਕਤਲ ਕਰਨਾ ਕੀਤਾ, ਕਹਿਣ ਦਾ ਮਤਲਬ ਮੈਂ ਤਾਂ ਨਹੀਂ ਕੀਤਾ, ਲੇਕਿਨ ਔਰੰਗਜ਼ੇਬ ਜਿਹੜਾ ਇਹੀ ਗੱਦੀ ਤੇ ਵਿੱਚ ਜਿਹੜਾ ਹਿੰਦੁਸਤਾਨ ਦੀ ਗੱਦੀ ਦੇ ਉੱਤੇ ਬੈਠਿਆ ਹੋਇਆ ਜਿਹੜਾ ਉਸ ਵੇਲੇ ਬਾਦਸ਼ਾਹ ਸੀ ਉਹਨੇ ਕਤਲ ਕੀਤਾ। ਅਸਲ ਦੇ ਵਿੱਚ ਪਿਆਰਿਓ ਕੀ ਹੁੰਦਾ, ਮੈਂ ਆਪ ਨੂੰ ਬੇਨਤੀ ਕਰਾਂ, ਕੋਈ ਵੱਡਾ ਬੰਦਾ ਜਦੋਂ ਹੈ, ਕੋਈ ਅਸਲ ਦੇ ਵਿੱਚ ਬੰਦੇ ਵੱਡੇ ਨਹੀਂ ਹੁੰਦੇ, ਉਹ ਪੋਸਟ, ਉਹ ਰੈਂਕ, ਉਹ ਮਰਾਦਬੇ ਵੱਡੇ ਹੁੰਦੇ ਹਨ। ਕੋਈ ਬੰਦਾ ਜਿਹੜਾ ਉਸ ਮਰਾਦਬੇ ਦੇ ਉੱਤੇ ਬੈਠ ਕਰਕੇ ਕੋਈ ਫੈਸਲਾ ਕਰੇ, ਫਿਰ ਪਿਆਰਿਓ ਉਹ ਫੈਸਲਾ ਉਹਦੇ ਤੱਕ ਸੀਮਿਤ ਨਹੀਂ ਰਹਿ ਜਾਂਦਾ, ਉਹ ਫੈਸਲਾ ਉਹਦਾ ਨਹੀਂ ਉਸ ਗੱਦੀ ਦਾ ਹੁੰਦਾ, ਉਸ ਗੱਦੀ ਦਾ। ਹੁਣ ਆਪ ਜੀ ਆਪਾਂ ਰੋਜ਼ ਪੜ੍ਹਦੇ ਹਾਂ ਕਿ ਠੀਕਰ ਫੋਰ ਦਿੱਲੀ ਸਸੇਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀਕਰੀਆ ਕਰੀ ਨਾ ਕਿਨਹੂੰ ਆਨ। ਇਹ ਆਪਾਂ ਸ਼ਬਦ ਪੜ੍ਹਦੇ ਹਾਂ, ਕਦੇ ਪਿਆਰਿਓ ਇਹਦੀ ਵਿਚਾਰ ਕਰਨਾ ਕਰੋ। ਮਹਾਰਾਜ ਜੀ ਨੇ ਇਹ ਥੋੜ੍ਹੀ ਲਿਖਿਆ ਕਿ ਠੀਕਰ ਫੋਰ ਔਰੰਗਜ਼ੇਬ ਸਿਰ ਪ੍ਰਭਪੁਰ ਕੀਆ ਪਿਆਨ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਔਰੰਗਜ਼ੇਬ ਨੇ ਮਾਰਨਾ ਕੀਤਾ, ਉਹਦੇ ਹੁਕਮਾਂ ਦੇ ਨਾਲ ਗੁਰੂ ਮਹਾਰਾਜ ਜੀ ਦਾ ਕਤਲ ਹੋਇਆ, ਮਹਾਰਾਜ ਨੂੰ ਸ਼ਹੀਦ ਕਰਨਾ ਕੀਤਾ, ਕੀਤਾ ਕਿ ਨਹੀਂ। ਲੇਕਿਨ ਮਹਾਰਾਜ ਜੀ ਨੇ ਉਹਦਾ ਨਾਮ ਨਹੀਂ ਲਿਆ, ਇਹ ਨਹੀਂ ਕਿਹਾ ਕਿ ਠੀਕਰ ਫੋਰ ਔਰੰਗਜ਼ੇਬ ਸਿਰ, ਚਾਹੀਦਾ ਤਾਂ ਇਹ ਆਪਾਂ ਬੋਲਾਂਗੇ ਜੀ ਇਹ। ਲੇਕਿਨ ਪਿਆਰਿਓ ਔਰੰਗਜ਼ੇਬ ਕੀ ਹੈ, ਅਸਲ ਦੇ ਵਿੱਚ ਜਿਸ ਥਾਂ ਦੇ ਉੱਤੇ ਬੈਠਿਆ ਹੋਇਆ ਉਹ ਪਾਵਰ ਜਿਹੜਾ, ਉਹ ਪਾਵਰ ਦਾ ਜਿਹੜਾ ਹੈ ਉਹਨੇ ਮਿਸਯੂਜ਼ ਕਰਕੇ, ਗਲਤ ਉਹਦਾ ਇਸਤੇਮਾਲ ਕਰਕੇ ਮਹਾਰਾਜ ਜੀ ਨੂੰ ਉਹਨੇ ਸਜ਼ਾ ਦੇਣੀ ਕੀਤੀ ਹੈ। ਜਿਸ ਤਖ਼ਤ ਦੇ ਉੱਤੇ ਬੈਠ ਕਰਕੇ, ਜਿਸ ਥਾਂ ਦੇ ਉੱਤੇ ਬੈਠ ਕਰਕੇ ਜੇ ਕੋਈ ਗਲਤੀ ਕਰਦਾ, ਸੱਚ ਜਾਣੋ ਪਿਆਰਿਓ ਉਹ ਗਲਤੀ ਉਸ ਵਿਅਕਤੀ ਦੀ ਨਹੀਂ ਰਹਿੰਦੀ ਹੈ, ਉਹ ਗਲਤੀ ਜਿਹੜੀ ਹੈ ਉਹਦਾ ਕਲੰਕ ਜਿਹੜਾ ਹੈ ਉਸ ਥਾਂ ਨੂੰ, ਉਹ ਤਖ਼ਤ ਨੂੰ ਵੀ ਲੱਗ ਜਾਂਦਾ। ਦਿੱਲੀ ਦੇ ਤਖ਼ਤ ਨੇ ਪਿਆਰਿਓ ਇਹ ਸਜ਼ਾਵਾਂ ਦਿੱਤੀਆਂ, ਤੇ ਇਹ ਮੂੰਹ ਕਾਲਾ ਜਿਹੜਾ ਦਿੱਲੀ ਦੇ ਤਖ਼ਤ ਨੂੰ, ਇਹ ਕਲੰਕ ਜਿਹੜਾ ਹੈ ਦਿੱਲੀ ਦੇ ਤਖ਼ਤ ਨੂੰ ਲੱਗਿਆ। ਬੰਦੇ ਆਉਂਦੇ ਜਾਂਦੇ ਰਹਿੰਦੇ ਹਨ, ਉਸ ਵੇਲੇ ਫਿਰ ਕੀ ਹੁੰਦਾ ਕਿ ਕੋਈ ਬੰਦਾ ਜਦੋਂ ਕੋਈ ਗਲਤ ਕੰਮ ਕਰਦਾ ਤੇ ਉਸ ਵੇਲੇ ਚਾਹੀਦਾ ਤਾਂ ਇਹ ਹੈ ਕਿ ਸਿਆਣੇ ਲੋਕ ਇਹੀ ਕਹਿੰਦੇ ਕਿ ਦੇਖੋ ਭਾਈ ਇਹ ਕੰਮ ਨਾ ਕਰਨਾ ਕਰੋ, ਜੇ ਕੰਮ ਕੀਤਾ ਨਾ ਇਹੋ ਜਿਹਾ ਕਲੰਕ ਲੱਗ ਜਾਵੇਗਾ, ਤੁਸੀਂ ਹਟ ਜਾਓਗੇ, ਅਸੀਂ ਵੀ ਚੱਲ ਜਾਵਾਂਗੇ। ਲੇਕਿਨ ਸਾਡੇ ਰਾਜ ਨੂੰ, ਇਸ ਤਖ਼ਤ ਨੂੰ, ਜੋ ਥਾਂ ਦੇ ਉੱਤੇ, ਜੋ ਕੁਰਸੀ ਦੇ ਉੱਤੇ ਆਪਾਂ ਬੈਠੇ ਹੋਏ ਹਾਂ, ਉਹਨੂੰ ਇਸ ਤਰ੍ਹਾਂ ਦਾ ਦਾਗ ਲੱਗ ਜਾਣਾ, ਉਹ ਕਦੇ ਧੋਤਾ ਨਹੀਂ ਜਾਵੇਗਾ। ਸੋ ਇਹਨਾਂ ਨੇ ਕੀ ਚਲਾਕੀ ਵਰਤਣੀ ਕੀਤੀ, ਦੇਖੋ ਕਿੰਨੇ ਬੇਈਮਾਨ ਬੰਦੇ ਹਨ। ਮੈਂ ਪਹਿਲਾਂ ਵੀ ਬੇਨਤੀ ਕੀਤੀ ਨਾ ਪਿਆਰਿਓ, ਦੇਖੋ ਇਹਨਾਂ ਦੇ ਅੰਦਰ ਹੁੰਦਾ ਹੀ ਹੈ। ਹੁਣ ਅਜੀਤ ਸਿੰਘ ਦਾ ਮੈਂ ਪਹਿਲਾਂ ਆਪ ਨੂੰ ਉਹ ਵੀ ਪ੍ਰਸੰਗ ਆਇਆ ਕਿ ਅਜੀਤ ਸਿੰਘ ਪਿਆਰਿਓ ਇਹ ਕੀ ਕਰਦਾ ਸੀ, ਆਪਣੇ ਬੰਦਿਆਂ ਨੂੰ ਨਾਲ ਲੈ ਕਰਕੇ ਗੇੜਾ ਕਰਦਾ ਜਾਮਾ ਮਸਜਿਦ ਦੇ ਅੱਗੇ, ਇਹਨੇ ਇਹਦੇ ਨਕੀਬ ਨੇ ਬੋਲਿਆ, ਢੋਲ ਢਮੱਕੇ ਉੱਥੇ ਬਜਾਏ, ਉਹਨਾਂ ਨੇ ਸ਼ਿਕਾਇਤਾਂ ਕੀਤੀਆਂ। ਆਪਾਂ ਮੰਨਦੇ ਹਾਂ ਕਿ ਇਹਦੇ ਵਿੱਚ ਅਜੀਤ ਸਿੰਘ ਦੀ ਗਲਤੀ ਹੈ, ਨਹੀਂ ਕਰਨੀ ਚਾਹੀਦੀ ਸੀ, ਲੇਕਿਨ ਉਹਨੂੰ ਪਿਆਰਿਓ ਪਕੜ ਕੇ ਸਜ਼ਾ ਦਿੰਦੇ ਤੇ ਉਹਨੂੰ ਕੀ ਬੋਲਿਆ ਕਿ ਭਾਈ ਤੂੰ ਗੱਲ ਵਿੱਚ ਕੁਹਾੜਾ ਲਟਕਾ ਕਰਕੇ ਆ, ਪੇਸ਼ੀ ਹੋਵੇਗੀ, ਜੇ ਇਹ ਤੋਂ ਬਚਣਾ ਤੇ ਆਪਣੇ ਕੇਸ ਕਤਲ ਕਰਦੇ, ਆਪਣੇ ਧਰਮ ਤੋਂ ਖਾਰਜ ਹੋ ਜਾ। ਹੁਣ ਇਹ ਕਿਹੜੀ ਸਜ਼ਾ ਹੈ ਪਿਆਰਿਓ, ਤੁਸੀਂ ਵਿਚਾਰ ਕਰਨਾ ਕਰੋ। ਅੱਜ ਵੀ ਆਪਾਂ ਵੇਖਦੇ ਹਾਂ ਕਾਇਦਾ ਕਾਨੂੰਨ ਜਿਹੜਾ ਜੁਡੀਸ਼ਰੀ ਦੇ ਵਿੱਚ, ਕਿਸੇ ਨੂੰ ਇਹ ਥੋੜ੍ਹੀ ਕਿਹਾ ਜਾਂਦਾ ਕਿ ਦੇਖ ਭਾਈ ਤੂੰ ਫਲਾਣੇ ਦਾ ਕਤਲ ਕੀਤਾ, ਆ ਚੋਰੀ ਕੀਤੀ, ਬਹੁਤ ਵੱਡਾ ਜਿਹੜਾ ਇਹ ਤੇਰੇ ਉੱਤੇ ਇਹ ਇਲਜ਼ਾਮ ਲੱਗਿਆ ਹੋਇਆ, ਤੂੰ ਆਪਣਾ ਧਰਮ ਛੱਡ ਕੇ ਦੂਜੇ ਧਰਮ ਦੇ ਵਿੱਚ ਚੱਲ ਜਾ ਤੇ ਤੇਰੀ ਇਹ ਸਾਰੀ ਗਲਤੀ ਨੂੰ ਅਸੀਂ ਮਾਫ਼ ਕਰ ਦੇਵਾਂਗੇ। ਇਹ ਥੋੜ੍ਹੀ ਹੁੰਦਾ ਹੈ ਪਿਆਰਿਓ, ਇਹ ਨਹੀਂ ਹੋ ਸਕਦਾ। ਇਹ ਕੀ ਹੈ, ਜਿਹੜੇ ਕੱਟਰ ਲੋਕ ਜਿਹੜੇ ਉਹ ਇਸ ਤਰ੍ਹਾਂ ਕਰਦੇ। ਅੱਜ ਵੀ ਪਿਆਰਿਓ ਜਿੱਥੇ ਖਾਸ ਕਰਕੇ ਨਾ ਇਹ ਅਰਬੀਅਨ ਕੰਟਰੀ ਜਾਂ ਉਹਨਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਜਿਨ੍ਹਾਂ ਦਾ ਸਖ਼ਤ ਸ਼ਰੀਆ ਕਾਨੂੰਨ ਆਦਿਕ ਹੁੰਦਾ, ਅੱਜ ਵੀ ਕਈ ਥਾਵਾਂ 'ਤੇ ਪਿਆਰਿਓ ਇੰਝ ਆਪਾਂ ਨੂੰ ਵੇਖਣ ਨੂੰ ਪ੍ਰਾਪਤ ਹੁੰਦਾ ਹੈ। ਅਤੇ ਜਦੋਂ ਪਿਆਰਿਓ ਇਹ ਰੌੜਾ ਪਿਆ ਸੀ ਨਾ ਦੇਸ਼ ਵੰਡ ਦਾ, ਉਸ ਵੇਲੇ ਵੀ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਇੰਝ ਹੀ ਕੀਤਾ, ਉਹਨਾਂ ਨੂੰ ਕਿਹਾ ਕਿ ਦੇਖੋ ਜੀ ਕਿ ਜੇ ਤੁਸੀਂ ਸਿੱਖ ਰਹਿਣਾ, ਜੇ ਸਿੰਘ ਬਣ ਕੇ ਰਹਿਣਾ ਤਾਂ ਇੱਥੇ ਰਹਿ ਨਹੀਂ ਸਕਦੇ, ਤੇ ਇੱਥੋਂ ਨਿਕਲ ਜਾਓ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ। ਹੁਣ ਕੋਈ ਬੰਦਾ ਪਿਆਰਿਓ ਉਹਨੇ ਆਪਣਾ ਘਰ ਘਾਟ ਸਭ ਉੱਥੇ ਬਣਾਇਆ, ਕਈ ਪੁਸ਼ਤਾਂ ਤੋਂ ਕਈ ਸਦੀਆਂ ਤੋਂ ਕੋਈ ਵਿਅਕਤੀ ਉੱਥੇ ਰਹਿੰਦਾ ਤੇ ਜਿਹੜੇ ਪਿਆਰਿਓ ਉੱਥੇ ਸਭ ਕੁਛ ਉਹਦਾ ਉੱਥੇ ਹੀ ਹੈ। ਉਹਨੂੰ ਇੱਕ ਰਾਤ ਵਿੱਚ ਬੋਲੋ ਕਿ ਚੱਲ ਪਾਈ ਹੁਣ ਰਾਤੋ ਰਾਤ ਇੱਥੋਂ ਨਿਕਲ ਜਾ ਭੱਜ ਜਾ, ਉਹ ਕਿੰਨਾ ਪਰੇਸ਼ਾਨ ਹੋਵੇਗਾ ਪਿਆਰਿਓ। ਆਪਣੀ ਪ੍ਰੋਪਰਟੀ ਜ਼ਮੀਨ ਜਾਇਦਾਦ ਕਿੱਥੇ ਆਪਣਾ ਪਿਆਰਿਓ, ਦਸ ਦਾ ਜੇ ਦਸ ਦੀ ਨੋਟ ਵੀ ਗਿਰ ਜਾਵੇ, ਥੋੜ੍ਹਾ ਪੈਸਾ ਵੀ ਗਿਰ ਜਾਵੇ, ਆਪਾਂ ਪਰੇਸ਼ਾਨ ਹੁੰਦੇ ਹਾਂ, ਆਪਾਂ ਉਹਨੂੰ ਦਸ ਵਾਰੀ ਲੱਭਦੇ ਹਾਂ ਕਿ ਜੀ ਮੇਰਾ ਪੈਸਾ ਗਿਰ ਗਿਆ। ਹੁਣ ਕਿਹਨੂੰ ਬੋਲੋ ਕਿ ਅੱਧੀ ਰਾਤ ਨੂੰ ਭਾਈ ਸਭ ਛੱਡ ਕਰਕੇ ਇੱਥੋਂ ਦਫਾ ਹੋ ਜਾਓ, ਦੌੜ ਜਾਓ, ਉਹ ਕਿੱਥੇ ਜਾਵੇਗਾ ਫਿਰ ਪਿਆਰਿਓ। ਚਲੋ ਇਹ ਗੱਲ ਹੈ, ਚਲੋ ਇਹੀ ਤੁਹਾਨੂੰ ਭਜਾਉਣਾ ਸੀ, ਦੌੜਾਉਣਾ ਸੀ, ਤੇ ਸਿੱਧਾ ਕਹਿ ਦਿੰਦੇ ਕਿ ਜੀ ਇੱਥੋਂ ਨਿਕਲ ਜਾ, ਤੁਹਾਨੂੰ ਰਹਿਣ ਨਹੀਂ ਦੇਣਾ। ਫਿਰ ਉਹਨਾਂ ਦਾ ਕਤਲ ਵੀ ਕਰਨਾ ਕੀਤਾ ਤੇ ਉਹਨਾਂ ਨੂੰ ਇਹ ਸ਼ਰਤ ਕੀ ਲਾਈ, ਜੇ ਇਸ ਦੇਸ਼ ਦੇ ਵਿੱਚ ਰਹਿਣਾ, ਖਾਸ ਕਰਕੇ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ, ਉੱਥੇ ਸਿੱਧਾ ਬਾ ਜਪਦਾ ਪਿਆਰਿਓ ਇਹਨਾਂ ਨੇ ਅਲਾਊਂਸ ਕੀਤੇ। ਅੱਜ ਵੀ ਕਈ ਬੰਦੇ ਕਹਿੰਦੇ ਨਾ, ਖੁਦ ਪਿਆਰਿਓ ਉਹ ਆਪ ਅੱਗੇ ਆ ਕਰਕੇ ਦੱਸਦੇ, ਉਹਨਾਂ ਨੇ ਕਿਹਾ ਕਿ ਉਹ ਫਿਰ ਦੱਸਦੇ ਕਹਿੰਦੇ ਕਿ ਜੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਜੀ ਇੱਥੇ ਰਹਿਣਾ ਤੇ ਮੁਸਲਮਾਨ ਬਣਨਾ ਪੈਣਾ, ਨਹੀਂ ਤਾਂ ਇੱਥੋਂ ਭੱਜ ਜਾਓ, ਨਹੀਂ ਤਾਂ ਮਾਰ ਦਿੱਤਾ ਜਾਵੇਗਾ। ਜਿਹਨੇ ਮੁਸਲਮਾਨ ਜਿਹੜਾ ਬਣ ਗਿਆ, ਜਿਹਨੇ ਇਸਲਾਮ ਨੂੰ ਕਬੂਲ ਕਰ ਲਿਆ, ਬਸ ਪਿਆਰੇ ਉਹਦੇ ਸਾਰੇ ਗੁਨਾਹ ਮਾਫ਼, ਉਹਦੀ ਜ਼ਮੀਨ ਜਾਇਦਾਦ ਸਭ ਕੁਛ ਉੱਥੇ ਉਹਦੀ ਹਿਫਾਜ਼ਤ ਉਹ ਕਰਦੇ। ਜਿਹਨੇ ਧਰਮ ਪਰਿਵਰਤਨ ਨਹੀਂ ਕੀਤਾ ਉਹਨਾਂ ਨੂੰ ਮਾਰ ਦਿੰਦੇ। ਅੱਜ ਵੀ ਪਿਆਰਿਓ ਦੇਖੋ ਮੁਸਲਮਾਨਾਂ ਦੇ ਵਿੱਚ ਸੰਧੂ, ਅੱਜ ਪਾਕਿਸਤਾਨ ਦੇ ਵਿੱਚ ਕਈ ਬੰਦੇ ਮੈਂ ਵੇਖਿਆ ਕਿ ਨਾਮ ਜਿਹੜਾ ਮੁਸਲਮਾਨੀ ਨਾਮ ਤੇ ਉਹਨਾਂ ਦੇ ਪਿੱਛੇ ਜਿਹੜਾ ਗੋਤ ਜਿਹੜਾ ਸੰਧੂ ਲੱਗਿਆ ਹੋਇਆ, ਕਈ ਜਿਹੜੇ ਨਾਮ ਮੁਸਲਮਾਨੀ ਨਾਮ ਫਲਾਣਾ ਟਿਮਕਾਣਾ ਤੇ ਪਿੱਛੇ ਜਿਹੜਾ ਬਾਜਵਾ ਲੱਗਿਆ ਹੋਇਆ, ਗਿੱਲ ਲੱਗਿਆ ਹੋਇਆ। ਹੁਣ ਗੱਲ ਜਿਹੜੀ ਪਿਆਰਿਓ ਦੇਖੋ ਕਿ ਗੱਲ ਇੱਕ ਹੈ ਉਹ ਮੁਸਲਮਾਨ, ਮੁਸਲਮਾਨਾਂ ਵਿੱਚ ਕਿਹੜੇ ਕੋ ਸੰਧੂ ਰਹਿੰਦੇ, ਮੁਸਲਮਾਨਾਂ ਦੇ ਵਿੱਚ ਪਿਆਰਿਓ ਕਿਹੜੇ ਕੋ ਗਿੱਲ ਰਹਿੰਦੇ ਹਨ, ਕਿਹੜੇ ਕੋ ਬਾਜਵੇ ਆਦਿ ਰਹਿੰਦੇ। ਇਹ ਸਿੱਧੀ ਜੀ ਗੱਲ ਹੈ ਕਿ ਭਾਈ ਉਹ ਪਹਿਲੇ ਸਿੱਖ ਸੀ, ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਕੀਤਾ, ਇਹਨੇ ਆਹੀ ਬੋਲਿਆ, ਉਹਦਾ ਧਰਮ ਜਿਹੜਾ ਭ੍ਰਿਸ਼ਟ ਕਰ ਦਿੱਤਾ। ਹੁਣ ਕੀ ਬੋਲਦੇ ਧਿਆਨ ਨਾਲ ਸੁਣੋ, ਕਹਿਣ ਲੱਗੇ ਮਾਤਾ ਜੀ ਇਹੀ ਦਿੱਲੀ ਦਰਬਾਰ ਤੋਂ ਵਾਰੰਟ ਜਾਰੀ ਹੋਇਆ ਸੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕਤਲ ਦਾ, ਉਹਨਾਂ ਨੂੰ ਸ਼ਹੀਦ ਕਰਨ ਦਾ।
1: ਪੁੱਤਰ ਤੁਮਰੇ ਕਰ ਦਇਓ ਸ੍ਰੀ ਗੁਰੂ ਤੇਗ ਬਹਾਦਰ ਬਦਲਾ ਹੁਣ ਪੁੱਤਰ ਤੁਮਰੇ ਕਰ ਦਇਓ।
0: ਤੇ ਉਹ ਕਹਿੰਦੇ ਕਿ ਦੇਖੋ ਹੁਣ ਆ ਤੁਹਾਡਾ ਪੁੱਤਰ ਜਿਹੜਾ ਅਜੀਤ ਸਿੰਘ ਜਿਹੜਾ ਹੈ, ਇਹਨੇ ਇੱਕ ਸੰਤ ਨੂੰ ਮਾਰਨਾ ਕੀਤਾ, ਉਹ ਸੰਤ ਕਾਹਦਾ ਭਾਈ।

ਫਿਰ ਉਹਨਾਂ ਨੇ ਦੇਖੋ ਇੱਕ ਚਲਾਕੀ ਇਹ ਕਹਿਣ ਲੱਗਾ ਕਿ ਨਹੀਂ ਭਾਈ ਇਹਨਾਂ ਨੂੰ ਸਜ਼ਾ ਤਾਂ ਦੇਣੀ ਆ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਨ, ਇਹਨਾਂ ਨੂੰ ਜ਼ਰੂਰ ਮਾਰਨਾ, ਕੋਈ ਨਾ ਕੋਈ ਤਰੀਕਾ ਲੱਭੋ। ਫਿਰ ਪਿਆਰਿਓ ਇਹ ਗਏ ਜੋ ਦੋ ਤਿੰਨ ਦਿਨ ਪੇਸ਼ੀਆਂ ਹੋਈਆਂ, ਇਹਦੇ ਕਰਕੇ ਹੀ ਹੋਈਆਂ, ਇੱਕਦਮ ਪਹਿਲੇ ਦਿਨ ਹੀ ਥੋੜ੍ਹੀ ਸਜ਼ਾ ਦੇ ਦਿੱਤੀ। ਫਿਰ ਉਹਨਾਂ ਨੇ ਵਿਚਾਰ ਕੀਤੀ, ਇੱਕ ਚਲਾਕ ਕਾਜੀ ਕਹਿਣ ਲੱਗਾ ਕਿ ਇੱਕ ਕੰਮ ਹੋ ਸਕਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਹਦੇ ਭਰਾ ਨੂੰ ਉਹਦੇ ਭਤੀਜੇ ਨੂੰ ਮਾਰਨਾ ਕੀਤਾ, ਤੇ ਆਪਾਂ ਇੱਕ ਕੰਮ ਕਰ ਸਕਦੇ ਹਾਂ, ਆਪਾਂ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਈਏ। ਇੱਕ ਕਾਨੂੰਨ ਦੀ ਤਾਰਾ ਇਹ ਬੋਲਦੀ ਹੈ ਕਿ ਭਾਈ ਦੇਖੋ ਗੁਰੂ ਗੋਬਿੰਦ ਸਿੰਘ ਨੇ ਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦੇ ਨਵਾਬ ਤੇਰੇ ਭਰਾ ਦਾ ਤੇਰੇ ਭਤੀਜੇ ਦਾ ਕਤਲ ਕਰਨਾ ਕੀਤਾ, ਮਾਰਨਾ ਕੀਤਾ, ਆ ਗੁਰੂ ਗੋਬਿੰਦ ਸਿੰਘ ਦੇ ਬੱਚੇ ਸਾਡੇ ਹੱਥ ਵਿੱਚ ਆਏ, ਇਹਨਾਂ ਦਾ ਕਤਲ ਕਰਕੇ ਆਪਣੇ ਭਰਾ ਦਾ ਆਪਣੇ ਭਤੀਜੇ ਦਾ ਤੂੰ ਬਦਲਾ ਲੈ ਲੈ, ਇਹ ਹੋ ਸਕਦਾ। ਜਦੋਂ ਪਿਆਰਿਓ ਉਹਨੂੰ ਬੋਲਿਆ ਗਿਆ ਮਲੇਰਕੋਟਲੇ ਨਵਾਬ ਨੂੰ, ਤੇ ਉਹਨੇ ਪਿਆਰਿਓ ਹਾ ਦਾ ਨਾਰਾ ਮਾਰਿਆ, ਉੱਥੇ ਕਹਿਣ ਲੱਗਾ ਕਿ ਬਦਲਾ ਲੈਣਾ ਹੈ ਤੋ ਲਹਿੰਗੇ ਇਨਕੇ ਬਾਪ ਸੇ, ਕਹਿਣ ਲੱਗਾ ਕਿ ਬਦਲਾ ਤੇ ਮੈਨੇ ਜ਼ਰੂਰ ਲੈਣਾ ਲੇਕਿਨ ਇਹਨਾਂ ਦੇ ਬਾਪ ਤੋਂ ਲੈਣਾ, ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਮੈਨੇ ਬਦਲਾ ਲੈਣਾ ਹੈ। ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਗੁਨਾਹ ਸੇ, ਇਹ ਬਹੁਤ ਵੱਡਾ ਗੁਨਾਹ ਹੈ, ਇਹਨਾਂ ਬੱਚਿਆਂ ਨੇ ਕੀ ਦੋਸ਼ ਕੀਤਾ, ਇਹਨਾਂ ਦਾ ਕੀ ਦੋਸ਼ ਹੈ, ਇਹ ਤਾਂ ਸ਼ੀਰਖੋਰ ਬਾਲਕ ਹਨ, ਇਹਨਾਂ ਦੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ, ਇਹਨਾਂ ਨੂੰ ਸਜ਼ਾ ਦੇ ਕਰਕੇ ਮੈਂ ਦੋਜ਼ਖਾਂ ਦੇ ਵਿੱਚ ਨਹੀਂ ਗਿਰਨਾ। ਤੇ ਨਾਲ ਉਹਨੇ ਆਪ ਵਜ਼ੀਰ ਖਾਨ ਨੂੰ ਤੇ ਉਹਨਾਂ ਨੂੰ ਵੀ ਬੋਲਿਆ ਕਿ ਤੁਸੀਂ ਵੀ ਇਹ ਗਲਤ ਕੰਮ ਨਾ ਕਰੋ, ਛੱਡ ਦਿਓ ਇਹਨਾਂ ਬੱਚਿਆਂ ਨੂੰ। ਉਹ ਨਹੀਂ ਮੰਨੇ ਤੇ ਕਹਿਣ ਲੱਗੇ ਕਿ ਇਹਨੂੰ ਸਜ਼ਾ ਦੇਣੀ, ਤੇ ਉਹਨੇ ਉਹ ਸਭਾ ਦਾ ਬਾਈਕਾਟ ਕਰਨਾ ਕੀਤਾ, ਹਾ ਦਾ ਨਾਰਾ ਮਾਰਿਆ, ਕਹਿਣ ਲੱਗਾ ਨਹੀਂ, ਇਹ ਸਭਾ ਦੇ ਵਿੱਚ ਜਿੱਥੇ ਪਾਪ ਹੋ ਰਿਹਾ, ਕੁਫੜ ਤੋਲਿਆ ਜਾ ਰਿਹਾ, ਮੈਂ ਉੱਥੇ ਨਹੀਂ ਬਹਿਣਾ। ਬਸ ਪਿਆਰਿਓ ਜ਼ਿੰਦਗੀ ਦੇ ਵਿੱਚ ਮੈਂ ਸਮਝਦਾ ਹਾਂ ਕਿ ਬਸ ਇਹ ਉਹਨੇ ਚੰਗਾ ਕੰਮ ਕੀਤਾ ਤਾਂ ਕਰਕੇ ਅੱਜ ਵੀ ਯਾਦ ਕਰਦੇ। ਬਾਅਦ ਵਿੱਚ ਵੀ ਪਿਆਰਿਓ ਸਿੰਘਾਂ ਦੇ ਲੜ ਹੀ ਲੜਦਾ ਰਿਹਾ, ਮਲੇਰਕੋਟਲੇ ਦਾ ਨਵਾਬ ਸਿੰਘਾਂ ਦੇ ਹੱਥੋਂ ਹੀ, ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਹੱਥੋਂ ਹੀ, ਉਹਨਾਂ ਦੇ ਸਿਪਾਹੀਆਂ ਦੇ ਹੱਥੋਂ ਪਿਆਰਿਓ ਉਹ ਮਾਰਿਆ ਗਿਆ, ਮਰ ਗਿਆ, ਲੇਕਿਨ ਅੱਜ ਵੀ ਜੋ ਉਹਨੇ ਇੱਕ ਨੇਕਨਾਮੀ ਚੰਗਾ ਕੰਮ ਕੀਤਾ ਤਾਂ ਕਰਕੇ ਉਹਨੂੰ ਤੇ ਮਲੇਰਕੋਟਲੇ ਦੇ ਉਸ ਰਿਆਸਤ ਨੂੰ ਆਪਾਂ ਯਾਦ ਕਰਦੇ ਹਾਂ। ਮਹਾਰਾਜ ਨੇ ਕਿਹਾ ਇਹਨਾਂ ਦੀ ਜੜ ਰਹਿ ਜਾਵੇਗੀ, ਅੱਜ ਵੀ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਉੱਥੇ ਜੜ ਹੈ। ਸੋ ਇਸ ਤਰ੍ਹਾਂ ਇਹ ਕੀ ਬੋਲਦੇ ਹੁਣ, ਆਪਣੇ ਆਪਾਂ ਵਿਸ਼ੇ ਦੇ ਉੱਤੇ ਆਈਏ। ਬਾਦਸ਼ਾਹ ਕਹਿੰਦਾ ਕਿ ਮਾਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਦਾ ਕਤਲ ਹੋਇਆ, ਸਾਰੇ ਕਹਿੰਦੇ ਨਾ ਕਿ ਇਹ ਸਰਕਾਰ ਨੇ ਔਰੰਗਜ਼ੇਬ ਨੇ ਗਲਤ ਕੰਮ ਕੀਤਾ, ਦਿੱਲੀ ਦੇ ਤਖ਼ਤ ਨੇ ਦਿੱਲੀ ਦੇ ਦਰਬਾਰ ਨੇ ਗਲਤ ਫੈਸਲਾ ਲੈਣਾ ਕੀਤਾ, ਤੁਸੀਂ ਇੱਕ ਲਿਖਤ ਬਣਾ ਕਰਕੇ ਦੇ ਦਿਓ। ਇਹ ਕਹਿੰਦੇ ਮਾਤਾ ਜੀ ਨੂੰ ਲਿਖਤ ਬਣਾ ਕਰਕੇ ਦੇ ਦਿਓ ਕਿ ਦੇਖੋ ਗੁਰੂ ਗੋ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਦਿੱਲੀ ਦਰਬਾਰ ਨੇ ਇਹ ਗਲਤ ਤਰੀਕੇ ਦੇ ਨਾਲ ਕਤਲ ਕੀਤਾ, ਸ਼ਹੀਦ ਕਰਨਾ ਕੀਤਾ, ਜੇ ਮੇਰੇ ਬੱਚੇ ਨੂੰ ਭਾਵ ਕਿ ਅਜੀਤ ਸਿੰਘ ਨੂੰ ਜੇ ਬਖਸ਼ ਦਿੱਤਾ ਜਾਵੇ, ਇਹਦੀ ਗੁਨਾਹ ਇਹਦੇ ਖੂਨ ਮਾਫ ਕੀਤਾ ਜਾਣ, ਤੇ ਮੈਂ ਲਿਖ ਕਰਕੇ ਦੇਵਾਂਗੀ ਕਿ ਸਰਕਾਰ ਨੇ ਜੋ ਕੁਕਰਮ ਕੀਤਾ ਨਾ, ਜੋ ਉਹਤੋਂ ਗਲਤੀ ਹੋਈ ਉਹਨੇ ਆਪਣੇ ਗਲਤੀ ਨੂੰ ਸੁਧਾਰ ਦਿਆ। ਫਿਰ ਇਹ ਕਲੰਕ ਜਿਹੜਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕਤਲ ਦਾ ਸਰਕਾਰ ਦੇ ਉੱਤੇ ਨਹੀਂ ਰਵੇਗਾ। ਕਈ ਵਾਰੀ ਇਹ ਵੀ ਹੁੰਦਾ ਨਾ, ਆਪਾਂ ਵੇਖਦੇ ਹਾਂ ਕਈ ਇਹੋ ਜਿਹੇ ਕੰਮ ਹੋ ਜਾਣ, ਤੇ ਅੱਜ ਵੀ ਪਿਆਰਿਓ ਇੱਕ ਕਾਨੂੰਨ ਦੇ ਵਿੱਚ ਧਾਰਾ ਹੁੰਦੀ ਹੈ, ਉਹ ਕਹਿੰਦੇ ਜੀ ਚਲੋ ਜੀ ਆ ਤੁਹਾਡਾ ਜਿਹੜਾ ਨੁਕਸਾਨ ਹੋ ਗਿਆ, ਜੋ ਬੰਦੇ ਚੱਲ ਗਏ ਲੇਕਿਨ ਨੁਕਸਾਨ ਦੀ ਭਰਪਾਈ ਅਸੀਂ ਕਰ ਦਿੰਦੇ ਹਾਂ, ਤੇ ਇਸ ਤਰ੍ਹਾਂ ਨੁਕਸਾਨ ਦੀ ਭਰਪਾਈ ਵੀ ਜੇ ਕਰ ਦਿੱਤੀ ਤੇ ਫਿਰ ਵੀ ਪਿਆਰਿਓ ਅਗਲੇ ਬੰਦੇ ਕਹਿ ਦਿੰਦੇ ਚਲੋ ਜੀ ਚਲੋ ਇਹ ਗਲਤੀ ਦੇ ਨਾਲ ਕਿਸੇ ਤੈਸ਼ ਦੇ ਵਿੱਚ ਆ ਕਰਕੇ ਕਿਹਨੇ ਗੁਨਾਹ ਕਰ ਦਿੱਤਾ ਉਹਦੀ ਭਰਪਾਈ ਹੋ ਗਈ, ਫਿਰ ਉਹ ਉਨਾ ਜ਼ਿਆਦਾ ਗੁਨਾਹਗਾਰ ਨਹੀਂ ਹੁੰਦਾ। ਇਹ ਆਪਣੇ ਗੁਨਾਹ ਜਿਹੜੇ ਹਨ ਧੋਣਾ ਚਾਹੁੰਦੇ, ਚੰਗਾ ਮੌਕਾ ਮਿਲਿਆ, ਕਹਿਣ ਲੱਗੇ ਮਾਤਾ ਜੀ ਲਿਖ ਕੇ ਦੇ ਦਿਓ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਮੈਂ ਗੁਨਾਹ ਤੁਹਾਡੇ ਉੱਤੋਂ ਜੋ ਕਲੰਕ ਲੱਗਿਆ ਹੋਇਆ ਮੈਂ ਮਾਫ਼ ਕਰ ਰਹੀ ਹਾਂ, ਅਸੀਂ ਅਜੀਤ ਸਿੰਘ ਨੂੰ ਇੱਥੋਂ ਛੱਡ ਦੇਵਾਂਗੇ, ਤੁਹਾਡਾ ਤੇ ਸਾਡਾ ਇਹ ਲੇਖਾ ਖਤਮ। ਜੇ ਇੰਜ ਕਰ ਦਿੰਦੇ ਨਾ ਸਾਧ ਸੰਗਤ ਜੀ, ਤੇ ਅੱਜ ਜੋ ਆਪਾਂ ਰੋਜ਼ ਫਖਰ ਨਾਲ ਕਹਿੰਦੇ ਨਾ, ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ ਕਿ ਸਤਿਗੁਰੂ ਠੀਕ ਕਰ ਫੋਰ ਦਿੱਲੀ ਸੇਰਾ, ਉਹ ਫਿਰ ਪਿਆਰਿਓ ਆਪਾਂ ਨਹੀਂ ਪੜ੍ਹ ਸਕਦੇ।
ਫਿਰ ਜੇ ਆਪਾਂ ਨੇ ਪੜਿਆ ਤੇ ਕਿਹਨੇ ਕਹਿਣਾ ਕਿ ਦੇਖੋ ਜੀ ਤੁਸੀਂ ਪੜ੍ਹਦੇ ਹੋ ਕਿ ਮਹਾਰਾਜ ਜੀ ਨੇ ਤਨ ਦਾ ਠੀਕਰਾ ਜਿਹੜਾ ਔਰੰਗਜ਼ੇਬ ਦੇ ਮੱਥੇ ਦੇ ਉੱਤੇ ਦਿੱਲੀ ਦਰਬਾਰ ਦੇ ਉੱਤੇ ਭੰਨਣਾ ਕੀਤਾ, ਲੇਕਿਨ ਮਾਤਾ ਜੀ ਨੇ ਖੁਦ ਦੇਖੋ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਇਹ ਉਹਨਾਂ ਨੂੰ ਮਾਫ ਕਰ ਦਿੱਤਾ, ਫਿਰ ਇਹ ਕਲੰਕ ਨਹੀਂ ਰਹਿ ਜਾਂਦਾ, ਇਹ ਕਲੰਕ ਇਹਨਾਂ ਦਾ ਧੋਤਾ ਗਿਆ। ਤੇ ਉਸ ਵੇਲੇ ਮਾਤਾ ਜੀ ਨੂੰ ਜਦੋਂ ਇਹਨਾਂ ਨੇ ਸ਼ਰਤ ਲਾ ਦਿੱਤੀ, ਮਾਤਾ ਜੀ ਮਾਤਾ ਸੁੰਦਰੀ ਜੀ ਬਹੁਤ ਗੁੱਸੇ ਵਿੱਚ ਆਏ, ਕਹਿਣ ਲੱਗੇ ਬੇਈਮਾਨੋ ਮੇਰੇ ਕੋਲ ਕਿਉਂ ਆਏ, ਮੇਰਾ ਕੀ ਲੈਣਾ ਦੇਣਾ, ਮੈਨੇ ਤਾਂ ਉਹਨੂੰ ਬਾਈਕਾਟ ਕਰ ਦਿੱਤਾ, ਉਹਨੂੰ ਬੇਦਾਵਾ ਦੇ ਦਿੱਤਾ। ਤੇ ਮਾਤਾ ਜੀ ਨੇ ਸਿੱਧਾ ਕਹਿ ਦਿੱਤਾ ਕਿ ਇਹ ਮੇਰੀ ਅੰਸ਼ ਬੰਸ਼ ਥੋੜੀ ਹੈ, ਇਹ ਮੇਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੇਲ ਕਰਕੇ ਥੋੜੀ ਜਾਇਆ, ਇਹ ਤਾਂ ਪਾਲਕ ਪੁੱਤਰ ਹੈ। ਪਾਲਕ ਪੁੱਤਰ ਨੂੰ ਪਿਆਰਿਓ ਜਿਸ ਤਰ੍ਹਾਂ ਆਪਾਂ ਪਾਲ ਵੀ ਸਕਦੇ ਹਾਂ, ਉਹਦਾ ਤਿਆਗ ਵੀ ਕਰ ਸਕਦੇ ਹਾਂ, ਉਹਦਾ ਕੋਈ ਅਧਿਕਾਰ ਨਹੀਂ ਬਣਦਾ। ਮਾਤਾ ਜੀ ਨੇ ਕਿਹਾ ਯਤੀਮ ਜਾਣ ਕਰਕੇ ਇਹਨੂੰ ਪਾਲਿਆ ਪੋਸਿਆ ਵੱਡਾ ਕੀਤਾ, ਲੇਕਿਨ ਇਹ ਬੇਈਮਾਨ ਬਣ ਗਿਆ, ਇਹਦੇ ਨਾਲ ਸਾਡੀ ਨਹੀਂ ਬਣੀ, ਅਸੀਂ ਇਹਨੂੰ ਬਾਈਕਾਟ ਕਰ ਦਿੱਤਾ।

0: ਬਚ ਗਈ ਤੇ ਉਹ ਗੁਨਾਹ ਉਹ ਕਲੰਕ ਜਿਹੜਾ ਸਾਡੇ ਮੱਥੇ ਤੋਂ ਲੈ ਜਾਵੇਗਾ। ਮਾਤਾ ਜੀ ਨੇ ਕਿਹਾ ਇਹ ਕਦੇ ਨਹੀਂ ਹੋ ਸਕਦਾ, ਇਹਦਾ ਬਦਲਾ ਸਾਡੇ ਸਿੰਘਾਂ ਨੇ ਜ਼ਰੂਰ ਲੈਣਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਵਿਅਰਥ ਥੋੜੀ ਜਾਵੇਗੀ। ਤੇ ਬੇਬਾਕੀ ਦੇ ਨਾਲ ਮਾਤਾ ਜੀ ਨੇ ਕਹਿ ਦਿੱਤਾ ਕਿ ਜਿੱਥੇ ਲੈਣਾ ਹੋਵੇ ਨਾ ਬਦਲਾ, ਤੇ ਸਾਡੇ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਲੈਂਦਾ ਰਿਹਾ ਲਵੇਗਾ ਤੇ ਅੱਗੇ ਦੇ ਲਈ ਵੀ ਸਦਾ ਲੈਂਦਾ ਰਵੇਗਾ।
1: ਅਜੀਤ ਸਿੰਘ ਨੇ ਠਾਣੇ
0: ਤੇ ਕਹਿਣ ਲੱਗੇ ਕਿ ਖਤਾ ਜਿਹੜੀ ਹੈ ਗਲਤੀ ਤਾਂ ਅਜੀਤ ਸਿੰਘ ਨੇ ਕਰਨੀ ਕੀਤੀ। ਸਿੱਧਾ ਮਾਤਾ ਜੀ ਨੇ ਆਪਣਾ ਪੱਲਾ ਝਾੜ ਦਿੱਤਾ, ਕਹਿ ਦਿੱਤਾ ਕਿ ਭਾਈ ਸਾਨੂੰ ਮੈਂ ਥੋੜੀ ਆਈਆਂ ਵਿਚਕਾਰ ਜਾਂ ਮੇਰੇ ਘਰ ਦੇ ਵਿੱਚ ਥੋੜੀ ਹੋਇਆ, ਤੇ ਉਹ ਗੁਨਾਹਗਾਰ ਤੇ ਤੁਸੀਂ ਜਿਹੜਾ ਹੈ ਤੁਹਾਡੇ ਨਾਲ ਗੁਨਾਹ ਕੀਤਾ ਤੁਸੀਂ ਜਾਣੇ ਤੇ ਉਹ ਜਾਣੇ, ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਬਸ ਉਦੋਂ ਤੱਕ ਸਾਡੀ ਉਹਦੀ ਕੋਈ ਕਾਰ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ, ਸਾਡੇ ਕੋਲ ਦੁਬਾਰਾ ਨਹੀਂ ਆਉਣਾ। ਹੁਣ ਤੁਹਾਡੀ ਮਰਜ਼ੀ ਹੈ, ਉਹਨੂੰ ਛੱਡਣਾ ਛੱਡ ਦਿਓ, ਉਹਨੂੰ ਮਾਰਨਾ ਮਾਰ ਦਿਓ। ਮੈਂ ਇਹ ਨਹੀਂ ਬੋਲਾਂਗੀ ਕਿ ਛੱਡ ਦਿੱਤਾ ਚੰਗਾ ਕੀਤਾ ਮਾਰ ਦਿੱਤਾ ਬੁਰਾ ਕੀਤਾ, ਕਿਉਂਕਿ ਮੈਨੇ ਉਹਨੂੰ ਬਾਈਕਾਟ ਹੀ ਕਰ ਦਿੱਤਾ। ਇੱਥੇ ਮਾਤਾ ਜੀ ਬਹੁਤ ਫਿਰ ਸਖਤ ਹੋ ਗਏ। ਮਾਤਾ ਜੀ ਨੇ ਦੋ ਟੂਕ ਦੇ ਵਿੱਚ ਜਵਾਬ ਦੇ ਦਿੱਤਾ, ਜੋ ਕਰਨਾ ਕਰ ਲਿਓ, ਮੇਰਾ ਤੇ ਉਸ ਅਜੀਤ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈ। ਤੇ ਇਹ ਸੁਣ ਕਰਕੇ ਪਿਆਰਿਓ, ਕਿਉਂਕਿ ਬਾਦਸ਼ਾਹ ਇਹ ਰਾਜਨੈਤਿਕ ਬੰਦੇ ਕਿਹੋ ਜਿਹੇ ਬੇਈਮਾਨ ਹੁੰਦੇ, ਇਹਨਾਂ ਨੂੰ ਪਤਾ ਹੁੰਦਾ ਕਦੋਂ ਮੌਕਾ ਵੇਖ ਕਰਕੇ ਆਪਾਂ ਫਾਇਦਾ ਚੱਕੀਏ। ਇਹ ਚਾਹੁੰਦੇ ਸੀ ਕਿ ਇਹ ਮੌਕੇ ਦਾ ਆਪਾਂ ਭਰਪੂਰ ਲਾਭ ਉਠਾ ਲਈਏ, ਫਾਇਦਾ ਚੱਕ ਲਈਏ। ਇਹ ਕਲੰਕ ਜੋ ਮੱਥੇ ਦੇ ਉੱਤੇ ਦਿੱਲੀ ਦਰਬਾਰ ਦੇ ਉੱਤੇ ਲੱਗਿਆ ਹੋਇਆ ਇਹਨੂੰ ਆਪਾਂ ਧੋ ਦਈਏ, ਇਹਨਾਂ ਨੂੰ ਚੰਗਾ ਮੌਕਾ ਮਿਲਿਆ। ਲੇਕਿਨ ਜਦੋਂ ਇਹ ਮੌਕਾ ਜਾਂਦਾ ਰਿਹਾ ਤੇ ਉੱਥੋਂ ਦਾ ਬਾਦਸ਼ਾਹ ਜਿਹੜਾ ਔਰ ਖਫਾ ਦੇ ਵਿੱਚ ਔਰ ਗੁੱਸੇ ਵਿੱਚ ਆ ਗਿਆ।
1: ਵਿਦਤੀ ਹੁਕਮ ਉਚਾਰੋ,
0: ਤੇ ਉਹਨੇ ਸਾਧ ਸੰਗਤ ਜੀ ਗੁੱਸੇ ਦੇ ਵਿੱਚ ਆ ਕਰਕੇ ਹੁਕਮ ਜਾਰੀ ਕਰ ਦਿੱਤਾ।
1: ਪਲਟਨ ਪਹੁੰਚੇ ਇਸ ਕਾਰਨ,
0: ਉਹਨੇ ਕਹਿ ਦਿੱਤਾ ਕਿ ਅਜੀਤ ਸਿੰਘ ਨਹੀਂ ਆ ਰਿਹਾ। ਸਿਪਾਹੀ ਕਹਿਣ ਲੱਗੇ ਹਾਂ ਭਾਈ ਅਜੀਤ ਸਿੰਘ ਨਹੀਂ ਆਉਂਦਾ। ਕਹਿਣ ਲੱਗੇ ਹੁਣੇ ਫੌਜ ਦੇ ਵਿੱਚੋਂ ਦੋ ਵੱਡੀਆਂ ਪਲਟਣਾਂ ਜਿਹੜੀਆਂ ਹਨ ਉਹਨਾਂ ਨੂੰ ਭੇਜਣਾ ਕਰੋ, ਜਾ ਕਰਕੇ ਉਹਨੂੰ ਵਾਰਨਿੰਗ ਦਿਓ ਕਿ ਚੱਲ ਭਾਈ ਚੁੱਪ ਚਾਪ ਆ ਜਾ, ਜੇ ਉਹ ਕਹਿੰਦਾ ਜੀ ਲੜਾਈ ਕਰਨੀ ਤੇ ਉਹਦੇ ਨਾਲ ਜੰਗ ਕਰੋ, ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦੇਣਾ ਕਰੋ, ਜਾਂ ਤਾਂ ਉਹਨੂੰ ਪਕੜਨਾ ਕਰੋ ਜਾਂ ਤਾਂ ਉਹ ਅਜੀਤ ਸਿੰਘ ਨੂੰ ਮਾਰ ਦਿਓ ਖਤਮ ਕਰ ਦਿਓ,
1: ਆਪ ਹਥਿਆਰ ਪ੍ਰਹਾਰੋ
0: ਤੇ ਉਹਦੇ ਨਾਲ ਜੰਗ ਕਰਨਾ ਕਰੋ। ਲੇਕਿਨ ਦੋ ਦੇ ਵਿੱਚ ਇੱਕ ਕੰਮ ਹੋਣ

0: ਤਿਆਰ ਕਰਕੇ ਲੈ ਕੇ ਆ ਜਾਓ, ਨਹੀਂ ਤਾਂ ਉਹਨੂੰ ਮਾਰ ਦਿਓ, ਖਤਮ ਕਰ ਦਿਓ, ਕੰਮ ਹੀ ਖਤਮ ਕਰ
1: ਦਿਓ।
0: ਇਹ ਸੁਣ ਕਰਕੇ ਬਾਦਸ਼ਾਹ ਦਾ ਹੁਕਮ ਮੰਨ ਕਰਕੇ ਤਤਕਾਲ ਪਿਆਰੇ ਫੌਜਾਂ ਜਿਹੜੀਆਂ ਉਸ ਪਾਸੇ ਚੜ ਗਈਆਂ।
1: ਅਜੀਤ ਸਿੰਘ ਸਹਰਾਈ
0: ਤੇ ਅਜੀਤ ਸਿੰਘ ਜਿਹੜਾ ਹੈ ਜਿੱਥੇ ਪਿਆਰੇ ਟਿਕਿਆ ਹੋਇਆ, ਉਹਨੇ ਉਹਨੂੰ ਵੀ ਪਤਾ ਚੱਲ ਗਿਆ ਕਿ ਇਹ ਬੰਦੇ ਹੁਣ ਚੱਲ ਗਏ ਤੇ ਦੁਬਾਰਾ ਇਹਨਾਂ ਨੇ ਫੌਜਾਂ ਲੈ ਕੇ ਆਉਣੀਆਂ। ਤੇ ਉਹਨੇ ਪਿਆਰਿਓ ਕੀ ਕੀਤਾ, ਤੁਰੰਤ ਆਪਣੇ ਬੰਦੇ ਜਿੰਨੇ ਵੀ ਸੀ ਨਾ ਸਿੰਘ, ਉਹਨਾਂ ਸਾਰਿਆਂ ਨੂੰ ਸੱਦ ਲਿਆ। ਹੁਣ ਉਹਨਾਂ ਨੂੰ ਬੁਲਾ ਕਰਕੇ ਮਸਲਤ ਕਰਦਾ, ਸਲਾਹ ਕਰਦਾ ਕਿ ਭਾਈ ਹੁਣ ਕੀ ਕੀਤਾ ਜਾਵੇ। ਉਹਨਾਂ ਨੇ ਵੀ ਕਹਿ ਦਿੱਤਾ ਕਿ ਦੇਖ ਭਾਈ, ਜੇ ਹੁਣ ਤੂੰ ਜਾਵੇਗਾ ਇਹਨਾਂ ਨੇ ਤੈਨੂੰ ਵੀ ਮਾਰਨਾ, ਸਾਨੂੰ ਵੀ ਮਾਰਨਾ, ਇਹਦੇ ਨਾਲ ਤਾਂ ਇਹ ਵਧੀਆ ਰਹੇਗਾ, ਆਪਾਂ ਇੱਥੇ ਟੇਕ ਕਰਕੇ ਇਹਨਾਂ ਦੇ ਨਾਲ ਜੰਗ ਕਰੀਏ, ਇਹਨਾਂ ਦੇ ਦੰਦ ਖੱਟੇ ਕਰਨਾ ਕਰੀਏ। ਜੇ ਲੜ ਕਰਕੇ ਜੇ ਆਪਾਂ ਮਰਦੇ ਹਾਂ ਤੇ ਆਪਾਂ ਆਪਣੇ ਧਰਮ ਦੇ ਵਿੱਚ ਪੱਕੇ ਰਵਾਂਗੇ, ਜੇ ਉੱਥੇ ਚੱਲ ਗਏ ਉਂਝ ਵੀ ਤਾਂ ਮਰਨਾ ਹੀ ਹੈ, ਉਹਨਾਂ ਨੇ ਪਤਾ ਨਹੀਂ ਕਿਹੜੀ

0: ਜੇ ਇੱਥੇ ਲੜ ਕਰਕੇ ਜੇ ਆਪਾਂ ਬਹਾਦਰੀ ਦਾ ਪਰਚਾ ਦਿੰਦੇ ਹੋਏ ਜੇ ਮਰ ਗਏ ਸ਼ਹੀਦ ਹੋ ਗਏ ਤੇ ਸ਼ਹੀਦ ਦਾ ਦਰਜਾ ਜਿਹੜਾ ਸਾਨੂੰ ਪ੍ਰਾਪਤ ਹੋਵੇਗਾ। ਉੱਥੇ ਨਾ ਉਹਨਾਂ ਨੂੰ ਉਹਨਾਂ ਦੇ ਕੋਲ ਚੱਲ ਗਏ ਤੇ ਉਹਨਾਂ ਨੇ ਗਿੱਦੜ ਦੀ ਮੌਤ ਮਾਰਨਾ। ਜਿਸ ਤਰ੍ਹਾਂ ਗਿੱਦੜ ਨੂੰ ਜਦੋਂ ਮਾਰਦੇ ਨਾ ਤੜਪਾ ਤੜਪਾ ਕੇ ਮਾਰਦੇ, ਇਹਨਾਂ ਨੇ ਬੇਇੱਜ਼ਤ ਕਰਕੇ ਤੜਪਾ ਤੜਪਾ ਕੇ ਗੁਨਾਹਗਾਰ ਬਣਾ ਕਰਕੇ ਸਾਨੂੰ ਮਾਰਨਾ। ਇਤਿਹਾਸਿਕ ਸਾਧ ਸੰਗਤ ਜੀ ਆਪਸ ਦੇ ਵਿੱਚ ਇਹਨਾਂ ਨੇ ਸਲਾਹ ਮਸ਼ਵਰਾ ਕਰਨਾ ਕੀਤਾ। ਸਾਰੇ ਇਹਦੇ ਬੰਦੇ ਤਿਆਰ ਪਰ ਤਿਆਰ ਹੋ ਗਏ। ਸਾਰੇ ਕਹਿੰਦੇ ਕਿ ਚਲੋ ਭਾਈ ਹੁਣ ਤਿਆਰੀਆਂ ਕਰ ਲੈਣਾ ਕਰੋ, ਸ਼ਾਹੀ ਫੌਜ ਜਦੋਂ ਮਰਜ਼ੀ ਚੜ ਕੇ ਆ ਸਕਦੀ ਹੈ। ਤੇ ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਸ਼ਾਹੀ ਫੌਜ ਜਿਹੜੀ ਹੈ ਲਸ਼ਕਰ ਜਿਹੜਾ ਦੋ ਪਲਟਣਾ ਲਾਗੇ ਆ ਗਈਆਂ, ਇਹਨਾਂ ਨੇ ਪਿਆਰਿਓ ਦੋ ਬਹੁਤ ਸਾਰੀਆਂ ਬੰਦੂਕਾਂ ਜਿਹੜੀਆਂ ਭਰ ਕੇ ਰੱਖਣੀਆਂ ਕੀਤੀਆਂ ਉਹਨਾਂ ਨੂੰ ਡਰ ਦਿਖਾਉਣ ਦੇ ਲਈ, ਆਉਂਦੇ ਸਾਥੀ ਪਿਆਰਿਓ ਗੋਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ ਕੀਤਾ, ਅੰਨੇ ਵਾਹ ਉਹਨਾਂ ਦੇ ਉੱਤੇ ਗੋਲੀਆਂ ਦੀ ਬੌਛਾੜ ਕਰਨੀ ਕੀਤੀ। ਤੇ ਉਹਨਾਂ ਦੇ ਉੱਤੇ ਗੋਲੀਆਂ ਦੀ ਬੌਛਾੜ ਕਰਕੇ ਵਾਪਸ ਪਿਆਰਿਓ ਆਪਣੇ ਘਰ ਦੇ ਵਿੱਚ ਮੋਰਚਾ ਬਣਾ ਕਰਕੇ ਜਿੱਥੇ ਬੈਠੇ ਉੱਥੇ ਵੜ
1: ਗਏ।
0: ਉੱਥੇ ਫਿਰ ਬਹੁਤ ਵੱਡਾ ਜੰਗ ਦਾ ਅਖਾੜਾ ਲੱਗ ਗਿਆ। ਜਦੋਂ ਫੌਜਾਂ ਆ ਗਈਆਂ ਉਹਨਾਂ ਨੇ ਉਹਦਾ ਅਜੀਤ ਸਿੰਘ ਦਾ ਮਕਾਨ ਜਿਹੜਾ ਉਹਨੂੰ ਆਪਣੇ ਤਾਬੇ ਵਿੱਚ ਘੇਰੇ ਦੇ ਵਿੱਚ ਲੈ ਲਿਆ। ਨਾਲ ਦੇ ਬੰਦੇ ਕਈ ਗਲੀਆਂ ਬਾਜ਼ਾਰਾਂ ਦੇ ਵਿੱਚ ਉਹ ਘਰਾਂ ਦੇ ਵਿੱਚ ਲੁਕ ਗਏ। ਕਈ ਬੰਦਿਆਂ ਨੇ ਘਰ ਖਾਲੀ ਕਰਕੇ ਬਾਹਰ ਭੱਜਣਾ ਮੁਨਾਸਬ ਸਮਝਿਆ। ਉਹ ਵਿਚਾਰ ਕਰਦੇ ਕਿ ਭੱਜ ਜਾਵਾਂਗੇ ਭਾਈ, ਇੱਥੇ ਜੇ ਰੁਕਦੇ ਹਾਂ ਕੋਈ ਖਬਰੇ ਗੋਲੀ ਆ ਕਰਕੇ ਵੱਜ ਗਈ ਆਪਾਂ ਮਰ
1: ਜਾਵਾਂਗੇ।
0: ਇਹਦੇ ਬੰਦੇ ਜਿਹੜੇ ਇਹਨਾਂ ਨੂੰ ਪਿਆਰਿਓ ਇਹ ਇੱਕ ਐਡਵਾਂਟੇਜ ਮਿਲਿਆ ਸੀ, ਇਹਨਾਂ ਨੂੰ ਆਹ ਇੱਕ ਫਾਇਦਾ ਹੋਇਆ ਕਿਉਂਕਿ ਇਹ ਆਪਣੇ ਘਰ ਦੇ ਵਿੱਚ ਸੀ। ਇਹਨਾਂ ਨੇ ਪਿਆਰਿਓ ਉੱਥੇ ਮੋਰਚਾਬੰਦੀ ਕਰ ਲਈ ਤੇ ਉੱਥੇ ਜਿਹੜੀਆਂ ਬਾਰੀਆਂ ਆਦਿਕ ਅਟਾਰੀਆਂ ਆਦਿਕ ਉਹਦੇ ਵਿੱਚ ਮੋਰਚੇ ਲਾ ਲਏ। ਲੁਕ ਛੁਪ ਕਰਕੇ ਇਹਨਾਂ ਨੇ ਆਪਣੇ ਬੰਦਿਆਂ ਨੂੰ ਬਿਠਾਉਣਾ ਕੀਤਾ। ਤੇ ਉੱਥੇ ਚੁੱਪ ਚਾਪ ਬੰਦਾ ਜਿਹੜਾ ਬੈਠਿਆ ਰਹਿੰਦਾ, ਜਦੋਂ ਕੋਈ ਤੁਰਕੜਾ ਜਿਹੜਾ ਹੈ ਕੋਈ ਫੌਜ ਦਾ ਬੰਦਾ ਜਦੋਂ ਨਿਸ਼ਾਨੇ ਦੇ ਹੇਠ ਆਉਂਦਾ ਉਸੇ ਵੇਲੇ ਗੋਲੀ ਚਲਾਉਂਦੇ ਹਨ। ਹੁਣ ਦੂਜੇ ਪਾਸੇ ਤੁਰਕਾਂ ਦਾ ਦਲ ਵੀ ਜਿਹੜਾ ਹੈ ਉਹ ਵੀ ਬਾਹਰੋਂ ਆ ਗਿਆ ਤੇ ਆਮੋ ਸਾਹਮਣੇ ਦੀ ਲੜਾਈ ਹੋ ਗਈ ਤੇ ਉਹ ਗੋਲੀਆਂ ਚਲਾਉਂਦੇ ਇਹ ਪਿਆਰਿਓ ਗੋਲੀ ਦਾ ਜਵਾਬ ਗੋਲੀ ਵਿੱਚ ਦੇ ਰਹੇ ਹਨ। ਇਸ ਤਰ੍ਹਾਂ ਚੌਪਾਸੀ ਪਿਆਰਿਓ ਮਾਰ ਮਾਰ ਕਰਕੇ ਇਹਨਾਂ ਨੂੰ ਘੇਰਾ ਪਾਉਣਾ ਕੀਤਾ। ਤੇ ਅਧਿਕ ਵੱਧ ਕਰਕੇ ਬਹੁਤ ਜਦੋਂ ਇਹ ਅਜੀਤ ਸਿੰਘ ਦੇ ਬੰਦੇ ਮਾਰਦੇ ਪਿੱਛੇ ਹਟ ਜਾਂਦੇ, ਫਿਰ ਤਕੜੀ ਫੌਜ ਲੈ ਕਰਕੇ ਅੱਗੇ ਵੱਧਦੇ ਹਨ। ਹੁਣ ਅੰਦਰ ਵੀ ਪਿਆਰਿਓ ਅਜੀਤ ਸਿੰਘ ਦੇ ਬੰਦਿਆਂ ਨੇ ਕਹਿ ਦਿੱਤਾ ਕਿ ਭਾਈ ਹੁਣ ਆਪਾਂ ਨੇ ਮਰਨ ਮੰਡਣਾ ਹੈ, ਹੁਣ ਭਾਈ ਆਪਾਂ ਇੱਥੋਂ ਭੱਜ ਕੇ ਜਾ ਨਹੀਂ ਸਕਦੇ, ਡਟ ਕੇ ਮੁਕਾਬਲਾ ਕਰਾਂਗੇ। ਹੁਣ ਜਦੋਂ ਇਹ ਜੰਗ ਪੈ ਗਿਆ ਲੋਕ ਬੜੇ ਹੈਰਾਨ ਹੋ ਰਹੇ ਹਨ ਕਿ ਦੇਖੋ ਜੀ ਥੋੜੇ ਕੋ ਬੰਦੇ, ਇਹਨਾਂ ਨੇ ਸਿੱਧਾ ਜਾ ਕਰਕੇ ਵਕਤੀ ਹਕੂਮਤ ਦੇ ਨਾਲ ਟੱਕਰ ਲੈਣਾ ਕੀਤਾ, ਸ਼ਾਹੀ ਫੌਜਾਂ ਦੇ ਨਾਲ ਮੁਕਾਬਲਾ ਕਰਨਾ ਕੀਤਾ। ਬਹੁਤ ਅਚੰਭੇ ਵਾਲੀ ਗੱਲ ਹੋ ਗਈ। ਗੋਲੀਆਂ ਚੱਲਦੀਆਂ ਪਿਆਰਿਓ, ਜਿਹਦੇ ਤਨ ਦੇ ਵਿੱਚ ਜਾ ਕਰਕੇ ਗੋਲੀ ਵੱਜਦੀ ਉਹਦਾ ਤਨ ਫੁੱਟ ਜਾਂਦਾ। ਤੁਰੰਤ ਪਿਆਰਿਓ ਗੋਲੀਆਂ ਚਲਾਉਂਦੇ, ਜਦੋਂ ਬੰਦੂਕ ਖਾਲੀ ਹੋ ਗਈ ਨਾਲ ਹੀ ਤੁਰੰਤ ਫਿਰ ਬੰਦੂਕਾਂ ਨੂੰ ਭਰ ਦਿੰਦੇ ਹਨ। ਇਸ ਤਰ੍ਹਾਂ ਲਾਗੇ ਹੋ ਕਰਕੇ ਜਦੋਂ ਬਹੁਤ ਵੱਡਾ ਹੱਲਾ ਕਰਨਾ ਕੀਤਾ ਤੇ ਫਿਰ ਕੀ ਕਰਦੇ ਹਨ, ਪਹਿਲੇ ਤਾਂ ਛੁੱਪ ਕਰਕੇ ਗੋਲੀਆਂ ਚਲਾਉਂਦੇ, ਲੇਕਿਨ ਜਦੋਂ ਕੋਈ ਬੰਦਾ ਪਿਆਰਿਓ ਲਾਗੇ ਆ ਜਾਵੇ ਫਿਰ ਉਹਨੂੰ ਗੋਲੀ ਦੇ ਨਾਲ ਨਹੀਂ, ਫਿਰ ਤਲਵਾਰ ਦੇ ਨਾਲ ਉਹਨਾਂ ਦੇ ਨਾਲ ਜੰਗ ਕੀਤੀ ਜਾ ਰਹੀ ਹੈ। ਤੇ ਤਲਵਾਰ ਲੈ ਕਰਕੇ ਫਿਰ ਅਜੀਤ ਸਿੰਘ ਦੇ ਬੰਦੇ ਜਿਹੜੇ ਸਿੰਘ ਜਿਹੜੇ ਉਹ ਜਿਹੜਾ ਸਾਹਮਣੇ ਆ ਗਿਆ ਉਹਦੀਆਂ ਹੱਥਾਂ ਉਹਦੇ ਪੈਰ ਕਈਆਂ ਦਾ ਸਿਰ ਇਹਨਾਂ ਨੇ ਝਟਕਾਉਣਾ ਕੀਤਾ। ਜਿਹੜਾ ਪਿਆਰਿਓ ਆਉਂਦਾ ਨਾ ਉਹਨੂੰ ਫਿਰ ਬਹੁਤ ਲਲਕਾਰੇ ਮਾਰਦੇ, ਗਾਲਾਂ ਕੱਢਦੇ, ਵਰਜਨਾ ਕਰ ਕਰਕੇ ਉਹਨਾਂ ਨੂੰ ਡਾਂਟਦੇ ਹਨ। ਇਸ ਤਰ੍ਹਾਂ ਇਹ ਜੰਗ ਜਦੋਂ ਲੱਗ ਗਈ, ਪਹਿਲਾ ਦਿਨ ਜਦੋਂ ਆ ਕਰਕੇ ਪਿਆਰਿਓ ਹੋ ਸਕਦਾ ਦੁਪਹਿਰ ਦਾ ਸਮਾਂ ਇਹਨਾਂ ਨੇ ਘੇਰਾ ਪਾਇਆ, ਤੁਰਕਾਂ ਦੀ ਫੌਜ ਨੇ ਘੇਰਾ ਪਾਇਆ ਤੇ ਉਹ ਸਾਰਾ ਦਿਨ ਜਿਹੜਾ ਰਹਿੰਦਾ ਦਿਨ ਜੰਗ ਦੇ ਵਿੱਚ ਬਤੀਤ ਹੋ ਗਿਆ, ਰਾਤ ਹੋ ਆਈ ਹੈ। ਤੇ ਜਦੋਂ ਰਾਤ ਦਾ ਸਮਾਂ ਹੋ ਗਿਆ ਉਸ ਵੇਲੇ ਇਹਨਾਂ ਨੇ ਯੁੱਧ ਵਿਰਾਮ ਘੋਸ਼ਿਤ ਕਰ ਦਿੱਤਾ ਕਿ ਹੁਣ ਲੜਾਈ ਨਹੀਂ ਕਰਦੀ। ਲੇਕਿਨ ਜਿਹੜੀ ਸ਼ਾਹੀ ਫੌਜ ਆਈ ਸੀ ਉਹ ਪਿੱਛੇ ਨਹੀਂ ਮੁੜੀ, ਉਹਨਾਂ ਨੇ ਉੱਥੇ ਹੀ ਪਿਆਰੇ ਉਹ ਮੋਰਚੇ ਲਾ ਕਰਕੇ ਘੇਰਾਬੰਦੀ ਕਰਨੀ ਕੀਤੀ। ਹੁਣ ਦੂਜੇ ਪਾਸੇ ਅਜੀਤ ਸਿੰਘ ਦੇ ਬੰਦੇ ਜਿਹੜੇ ਹਨ ਉਹ ਮੋਰਚਿਆਂ ਦੇ ਵਿੱਚ ਟਿਕ ਕਰਕੇ ਗੋਲੀਆਂ ਚਲਾਉਂਦੇ, ਇਸ ਤਰ੍ਹਾਂ ਗੋਲੀਆਂ ਚਲਾਉਂਦੇ ਹਨ ਕਿਉਂਕਿ ਬੜੇ ਸੁਚੇਤ ਸੀ। ਇਹ ਹੀ ਚਾਹੁੰਦੇ ਕਿ ਭਾਈ ਰਾਤ ਬਿਰਾਤ ਕੋਈ ਇਹ ਬੇਈਮਾਨ ਬੰਦਾ ਜਿਹੜਾ ਅੰਦਰ ਵੜ ਜਾਵੇ ਤੇ ਉਹ ਸਾਡਾ ਬਹੁਤ ਨੁਕਸਾਨ ਕਰ ਸਕਦੇ ਆ। ਜਿਹੜਾ ਵੀ ਕੋਈ ਲਾਗੇ ਆਉਂਦਾ ਉਹਨੂੰ ਗੋਲੀ ਚਾੜ ਕਰਕੇ ਤੁਰੰਤ ਥਾਂ ਤੇ ਚਿੱਤ ਕਰ ਦਿੰਦੇ ਹਨ। ਜਦੋਂ ਪਿਆਰਿਓ ਇਸ ਗੱਲ ਦਾ ਪਤਾ ਮਾਤਾ ਸੁੰਦਰੀ ਜੀ ਨੂੰ ਪ੍ਰਾਪਤ ਹੋਇਆ ਕਿ ਮਾਤਾ ਜੀ ਉੱਥੇ ਜੰਗ ਦਾ ਪਵਾੜਾ ਪੈ ਗਿਆ, ਜੰਗ ਹੋਣ ਲੱਗੀ ਹੈ, ਸ਼ਾਹੀ ਫੌਜਾਂ ਆ ਗਈਆਂ, ਅਜੀਤ ਸਿੰਘ ਨੂੰ ਉਹਨਾਂ ਨੇ ਘੇਰਾ ਪਾ ਲਿਆ, ਮਾਤਾ ਜੀ ਬਹੁਤ ਜ਼ਿਆਦਾ ਚਿੰਤਾ ਤੁਰ ਹੋ ਗਏ ਹਨ। ਤੇ ਉਸ ਵੇਲੇ ਮਾਤਾ ਜੀ ਨੇ ਕਿਹਾ ਕਿ ਦੇਖੋ ਭਾਈ ਆਹੀ ਤਾਂ ਵਿਧੀ ਦਾ ਵਿਧਾਨ ਹੈ ਕਿ ਕੁਪੁੱਤਰ ਕੁਫੇਰੀ ਕੁਕਰਮ, ਭਾਵ ਕੇ ਮੇਰੇ ਕੁਪੁੱਤਰ ਨੇ ਜਿਹੜੇ ਉਹਨਾਂ ਨੇ ਕੁਕਰਮ ਕਰਨਾ ਕੀਤਾ ਉਹਦਾ ਪੁੱਠਾ ਗੇੜ ਉਹਦੇ ਗਲ ਵਿੱਚ ਪੈ ਗਿਆ। ਕਹਿਣ ਦਾ ਮਤਲਬ ਕਿ ਇੱਕ ਤਾਂ ਹੁੰਦਾ ਪਿਆਰਿਓ ਪੁੱਤਰ, ਇੱਕ ਸਪੁੱਤਰ ਹੁੰਦਾ, ਇੱਕ ਪੁੱਤਰ ਹੁੰਦਾ। ਜਿਹੜੇ ਬੱਚੇ ਜਿਹੜੇ ਪਿਆਰਿਓ ਮਾਂ ਬਾਪ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕਰਦੇ ਉਹ ਸਪੁੱਤਰਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਕਿਹਾ ਜਾਂਦਾ ਪਿਆਰਿਓ ਜਿਨ੍ਹਾਂ ਬੱਚਿਆਂ ਦੇ ਨਾਮ ਦੇ ਨਾਲ ਮਾਂ ਬਾਪ ਨੂੰ ਲੋਕ ਪਹਿਚਾਣਦੇ, ਸਮਝ ਲਿਓ ਉਹ ਬੱਚਾ ਤੇ ਬੱਚੀ ਜੋ ਹੈ ਉਹ ਸਪੁੱਤਰ ਬਣ ਗਏ। ਇੱਕ ਪੁੱਤਰ ਹੁੰਦਾ ਪਿਆਰਿਓ ਜੋ ਚਲੋ ਜ਼ਿਆਦਾ ਮਾਂ ਬਾਪ ਦਾ ਨਾਮ ਰੋਸ਼ਨ ਵੀ ਨਹੀਂ ਕਰਦਾ, ਨਾਲ ਜ਼ਿਆਦਾ ਬਦਨਾਮ ਵੀ ਨਹੀਂ ਕਰਦਾ, ਬਸ ਆਏ ਗਏ। ਤੇ ਇੱਕ ਬੰਦੇ ਇਹੋ ਜਿਹੇ, ਇੱਕ ਬੱਚੇ ਇਹੋ ਜਿਹੇ ਹੁੰਦੇ ਬੜੇ ਕੁਕਰਮ ਕਰਦੇ, ਬੜੇ ਖੋਟੇ ਕੰਮ ਕਰਦੇ, ਤੇ ਲੋਕੀ ਪਿਆਰਿਓ ਉਹਨਾਂ ਦੇ ਮਾਂ ਬਾਪ ਨੂੰ ਵੀ ਨਫ਼ਰਤ ਦੀ ਨਿਗਾਹ ਦੇ ਨਾਲ ਵੇਖਦੇ, ਕਹਿੰਦੇ ਜੀ ਆਹ ਇਹ ਉਹਦਾ ਲੜਕਾ, ਇਹ ਉਹਦੀ ਲੜਕੀ ਹੈ, ਉਹ ਪਿਆਰਿਓ ਕੁਪੁੱਤਰ ਬਣ ਜਾਂਦੇ ਜਿਹੜਾ ਖੋਟਾ ਕੰਮ ਕਰਦਾ ਹੈ। ਮਾਤਾ ਜੀ ਨੇ ਕਹਿ ਦਿੱਤਾ ਕੁਪੁੱਤਰ ਹੈ, ਬਹੁਤ ਖੋਟੇ ਕੰਮ ਕੀਤੇ ਭਾਈ, ਹੁਣ ਇਹਨੇ ਜੋ ਕੁਕਰਮ ਕਰਨਾ ਕੀਤਾ ਉਹ ਬਲਾ ਇਹਦੇ ਗਲ ਵਿੱਚ ਪੈ ਗਈ, ਹੁਣ ਆਪਾਂ

ਹੋ ਕਰਕੇ ਮਹਾਰਾਜ ਜੀ ਦਾ ਬਚਨ ਪਿਆਰਿਓ, ਜਦੋਂ ਕੋਈ ਬਚਨਾਂ ਦੀ ਕਮਾਈ ਕਰਨੀ ਹੋਵੇ ਆਪਾਂ ਉਹ ਬਚਨ ਨਹੀਂ ਮੰਨਦੇ ਹਾਂ, ਜਦੋਂ ਉਹ ਬਚਨ ਆਪਣਾ ਅਸਰ ਦਿਖਾਉਂਦਾ ਉਸ ਵੇਲੇ ਪਿਆਰਿਓ ਬਚਨ ਸਾਨੂੰ ਬਾਰ ਬਾਰ ਯਾਦ ਆਉਂਦਾ, ਉਹ ਦ੍ਰਿਸ਼ ਸਾਡੇ ਅੱਖਾਂ ਦੇ ਅੱਗੇ ਬਾਰ ਬਾਰ ਆਉਂਦੇ ਕਿ ਮਨਾ ਕਿਉਂ ਕੀਤਾ, ਮੈਂ ਕਿਉਂ ਇਹ ਕੰਮ ਕੀਤਾ, ਨਹੀਂ ਕਰਨਾ ਚਾਹੀਦਾ ਸੀ, ਇਹ ਬਚਨ ਮੰਨ ਲੈਣਾ ਚਾਹੀਦਾ, ਕਿਉਂ ਨਹੀਂ ਮੰਨਿਆ। ਹੁਣ ਮਾਤਾ ਜੀ ਦੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ

ਇਹ ਕੋਈ ਲੜਾਈਆਂ ਹੁੰਦੀਆਂ ਨਾ ਪਿਆਰਿਓ, ਸਮਾਜਿਕ ਲੜਾਈਆਂ ਹੋ ਜਾਂਦੀਆਂ, ਕਈ ਬੰਦੇ ਬੇਦੋਸ਼। ਆਪਾਂ ਇਹਦੀ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਸੰਗਤਾਂ ਨੇ ਕਿਹਾ ਇਹ ਬਲਾ ਜਿਹੜੀ ਨਾ ਬੇਸ਼ੱਕ ਅਜੀਤ ਸਿੰਘ ਨੇ ਕੀਤਾ, ਲੇਕਿਨ ਮਾਤਾ ਜੀ ਹੁਣ ਇੱਥੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ, ਤੁਰਕਾਂ ਦਾ ਰਾਜ ਹੈ, ਉਹਨਾਂ ਨੇ ਸਾਰਿਆਂ ਨੂੰ ਰਗੜ ਦੇਣਾ ਹੈ। ਇਹੀ ਤਾਂ ਹੋਇਆ ਸੀ ਨਾ ਸਾਧ ਸੰਗਤ ਜੀ, ਦੇਖੋ ਕੰਮ ਜਦੋਂ ਵਿਗੜ ਜਾਂਦੇ ਹਨ, ਕੁਛ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ। ਮੈਂ ਬੇਨਤੀ ਕਰਾਂ, ਚਲੋ ਜੋ ਮਰਜ਼ੀ ਕੌਣ ਸੱਚਾ ਕੌਣ ਝੂਟਾ, ਲੇਕਿਨ ਉਹ ਵੀ ਜਿਹੜਾ ਇੱਕ ਸਮਾਂ ਸੀ 84 ਆਦਿਕ ਦਾ, ਉਹ ਵੀ ਸਮਾਂ ਆਪਾਂ ਉਹ ਬਾਅਦ ਦੇ ਵਿੱਚ ਉਹ ਵੇਖੋ, ਕਈ ਉਹਦੇ ਵਿੱਚ ਬੇਗੁਨਾਹ ਲੋਕ ਮਾਰੇ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਮਾਹੌਲ ਜਦੋਂ ਬਦਲ ਜਾਂਦਾ ਤੇ ਕਈ ਵਾਰੀ ਨਾ ਪਿਆਰੇ ਉਹ ਲੋਕ ਬੇਕਾਬੂ ਹੋ ਜਾਂਦੇ, ਫਿਰ ਉਹ ਅੰਨੇ ਵਾਕੇ ਨੂੰ ਵੀ ਮਾਰਦੇ, ਕੁਛ ਵੀ ਹੋ ਜਾਂਦਾ, ਇਹਦੇ ਨਾਲ ਫਿਰ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਸਾਰੇ ਕਹਿਣ ਲੱਗੇ ਮਾਤਾ ਜੀ ਹੁਣ ਸਮਾਜ ਦਾ, ਸਿੱਖਾਂ ਦਾ ਬਹੁਤ ਜ਼ਿਆਦਾ ਦਿੱਲੀ ਵਿੱਚ ਨੁਕਸਾਨ ਹੋਣ ਵਾਲਾ ਹੈ। ਹੁਣ ਅੱਗੇ ਆਉਣ ਵਾਲਾ ਜੋ ਪ੍ਰਸੰਗ ਹੈ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ

Mandar,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਬੰਤਾ ਕੋਇ ਨ ਕਿਸਕੇ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਚੇ

ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਤੈ ਨਕਾਮ। ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ। ਜਾਤ ਰੰਗ ਮਾਇਆ ਕੈ ਰਹਾਵ। ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧਨ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰਾਖੋ ਸਰਮਾ। ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ। ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤੀਵਾਨ ਸੌ ਤਉਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ। ਪੁਨਰਾ ਛਸ ਕਾ ਕਾਟਾ ਸੀਸਾ। ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ। ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਨ ਹਾਰੇ। ਦਾਸ ਜਾਨ ਮੋਹਿ ਲਿਓ ਉਬਾਰੇ। ਕਬਿ ਉਪਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ। ਤਉ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭ ਹੈ ਤੁਮ ਘਾਵੋ। ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭ ਹੈ ਕਰ ਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਏ। ਸਭ ਬੈਰਨ ਕਉ ਆਜ ਸੰਗਰੀਏ। ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ। ਓ ਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸਦੁਜੋ ਕਰੀਅਹੁ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ। ਦੇਨ ਬੰਦ ਦੁਸ਼ਟਨ ਕੇ ਹੰਤਾ। ਤੁਮਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਪਪ ਧਰਾ। ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਗਾਸਾ। ਸਕਲ ਕਾਲ ਕਾ ਕੀਆ ਤਮਾਸਾ। ਜਮ ਕਾਲ ਜੋਗੀ ਸਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ। ਜਮ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹੇ ਹਮਾਰਾ। ਜਮ ਕਾਲ ਸਭ ਜਗਤ ਬਨਾਇਓ। ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸਹੀ ਕੋ ਹਮਾਰੀ। ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਣ ਕੋ ਸਿਵ ਗੁਣ ਸੁਖ ਦੀਓ। ਸਤਰਨ ਕੋ ਪਲ ਮੁਹਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੀ ਸਥੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ। ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ। ਘੜ ਘੜ ਕੇ ਪਟ ਪਟ ਕੀ ਜਾਣੈ। ਜਾ ਬੁਧ ਕਰਖ ਕਰਾ ਕਰ ਤਾਰਾ। ਪ੍ਰਜਾ ਧਰ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੋਂ। ਤੁਮ ਮੈਂ ਮਿਲਤ ਦੇ ਧਰ ਸਭ ਹੋਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ। ਆਪ ਆਪ ਨੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ। ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ। ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ। ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨਮਾਨਤ। ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪ ਨਿ ਬੁਧ ਹੈ ਜੇਤੀ। ਬਰਨਤ ਭਿੰਨ ਭਿੰਨ ਤੁਹ ਤੇਤੀ।
तुमरा लखा न जाए पसारा कह विद सजा प्रथम संसारा एक रूप अनूप स्वरूप रंक भयो राव कही भूपा अंडज जे रज से तज कीनी उत्भज खान बहर रच दीनी कहूं फूल राजा हुए बैठा कहूं सिमट भयो शंकर कैठा सगरी सृष्ट दिखाए अचंभव आजुगाद स्वरूप स्वयंभव अब रक्षा मेरी तुम करो सिख उवार असिख संघरो दुष्ट जिते उठवत तपाता सकल मलेच्छ करो रण घाता जे अस ध्वजतौ शरणी परे तिनके दुष्ट दुख तुहै मरे पुरख जौन पग परे तहारे तिनके तुम संकट सब ठारे जो कल को एक बार धिए हैं ताके काल निकट नह हैं रक्षा हुए ताहि सब काला दुष्ट अरिष्ट टरै तत्काला कृपा दृष्टन जाए निहर हो ताकि ताप तनक मह हर हो रिद्ध सिद्ध घर मुँह सब हुई दुष्ट छा छह सकै न कोई एक बार जिंत मैं संभारा काल फांस ते ताहि उबारा जिन नर नाम तिहारो कहा दारद दुष्ट दोख ते रहा खड़ग केत मैं शरण तिहारी आप हाथ दहले हो उबारी सर्व ठौर मोह हो सहाई दुष्ट लोक ते लेहो बचाई कृपा करी हम पर जग माता ग्रंथ करा पूर्ण सुबराता किलबिक सकल देह को हरता दुष्ट दोखियन को छय करता श्री अजधुज भय दयाला पूर्ण करा ग्रंथ तत्काला मन बांशद फल पावे सोई दुख नाथ सह ब्यापत कोई अड़िल सुनै गुंग जो याहे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਇ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਿਆਇ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੜਦਿਆਂ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬੇਦੀਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਇਹ ਤਨ ਬੁੱਧ ਸੋਧੀ ਪੱਕ ਜਿਉਂ ਜਿਆਰੇ ਗਿਆਨੈ ਹੈ ਕੀ ਬਾਢਨੀ ਮਨੋ ਹੱਥ ਲੈ ਕਾਤਰ ਤਾਕਤ ਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰਹਿ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ ਦੋਤ ਗਾਵ।

ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਭਉ ਜਲ ਬਿਕਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ ਜੇ ਆਵੇ ਤੁਧਿਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਕਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ। ਰੱਖ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

साहिबजादे साहिब अजीत सिंह जी, साहिब जुझार सिंह जी, साहिब जोरावर सिंह जी, साहिब फतेह सिंह जी, पंज प्यारियो चालीह मुक्ति सर्व शहीदो मरीदो सच्यारियो प्यार सथाई होए सहाय। सलोक महला दूजा आपे जाने करे आप आपे आने रास, तिसै अगे नानका खले कीछे अरदास। सत श्री अकाल पुरख जी का खालसा जी साहब बोलो जी। सर्व समुखालसे जी की अरदास श्री वाहिगुरु जी के पास, जहां जहां गुरु खालसा जी साहिब तहां तहां रचिया रियायत, बिरद की पैज रहे पंथ की जीत श्री साहिब जी सहाय। खालसे जी का मन नीवा मत ऊंची मत पद का राखा, आप वाहे गुरु वाहे गुरु वाहे गुरु चित आवे, चित आवन का सदका सर्व सुख होवे। खालसे जी की देख देख फतेह, चौंकियां झंडे बुंगे जुगो जुग अटल रहे, धर्म का जयकार खालसा जी साहब बोलो जी। खालसे जी को नाम दान सखी दान गुरमत दान, बुद्ध विवेक रहत रिछा दान। खालसे जी को श्री हरिमंदर साहिब अमृतसर सरोवर जी के स्नान, श्री गुरु ग्रंथ साहिब जी के पाठ दर्शन दार मिले बोलो जी। श्री अकाल तख्त साहिब जी संतोख सर जी विवेक सर जी राम सर जी कौल सर जी तरन तारन जी तपियाने जी खडूर जी गुरु की बावली, श्री गोविंदवाल साहिब जी के स्नान दर्शन दार मिले बोलो जी। हम जी ननकाने जी करतारपुर जी बाबे नानक डेहरे जी तख्त केसगढ़ साहिब आनंदपुर जी कीरतपुर जी पातालपुर जी लखनौर जी चमकौर जी फतेहगढ़ साहिब जी दमदमा साहिब जी धमतान जी मुकतसर जी पौंटे जी तख्त पटना साहिब हरिमंदर दिल्ली मैं शीशगंज रकाबगंज वाला साहिब बंगला साहिब सतो झंडिया साहिबां जी दे सुख दे दर्शन दार मिले बोलो जी। ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੁਖਾਲਸੇ ਜੀ ਕੋ ਨਗਾਰੇ ਆ ਨਿਸ਼ਾਨ ਸਾਹਿਬਾਂ ਸੰ ਜੁਗਤ ਤਖ਼ਤ ਸੱਚ ਖੰਡ ਸ਼੍ਰੀ ਅਦੁਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੇਖ ਤੇਗ ਫਤਿਹ ਨੁਸਰਤ ਬੇਦਰੰਗ ਆਪਤਾ ਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਗੁਰੂ ਦੇ ਸਹਾਇ ਦਰਬਾਰ ਮਿੱਤਰ ਦਰਬਾਰਾ ਸੱਚਖੰਡ ਵਸੈ ਨਿਰੰਕਾਰਾ ਲਛਮੇ ਖੜੇ ਤੁਮਰ ਦਰਬਾਰਾ ਸਭ ਦੇ ਉੱਤੇ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਆਤਾ

0: ega gali baba phula sindi nain sindi da
1: bole।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਫੱਟੀ ਰੱਖ ਦੋ ਜੀ। ਨਹੀਂ ਜੀ
1: ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।

ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਪਰਮ ਸਤਿਕਾਰ ਜੋ ਧੰਨ ਧੰਨ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਅਪਾਰ ਮਿਹਰ ਹੋਈ ਹੈ। ਆਪਾਂ ਸਾਰੇ ਹੀ ਸੱਚਖੰਡ ਹਰਿਮੰਦਰ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਛੇ ਸਹੀ ਫਲ ਪਾਏ ਕਰਤੇ ਆਪ ਵਸਾਇਆ ਰਾਮ। ਸੱਚਖੰਡ ਹਰਿਮੰਦਰ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰ ਜੀ ਦੀ ਗੋਦ ਵਿੱਚ ਜੁੜ ਬੈਠੇ ਹਾਂ। ਰਲ ਮਿਲ ਕੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ, ਜੋ ਬੜੇ ਪਿਆਰ ਭਾਵਨਾ ਸਤਿਕਾਰ ਨਾਲ ਸਤਿਗੁਰੂ ਜੀ ਦੀ ਬਖਸ਼ੀ ਹੋਈ ਸੇਵਾ ਨੂੰ ਨਿਭਾ ਰਹੇ ਨੇ। ਮਹਾਂਪੁਰਖਾਂ ਦਾ ਹੁਕਮ ਹੋਇਆ ਸੀ, ਪੰਜ ਦੀਵਾਨਾਂ ਦੀ ਬਖਸ਼ਿਸ਼ ਹੋਈ। ਅੱਜ ਆਪਾਂ ਸਾਰੇ ਤੀਸਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਜਿੱਥੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਉਹ ਵੀ ਸੰਗਤਾਂ ਦੇ ਵਿੱਚ ਸਵਾਏ ਮਾਨ ਨੇ। ਬਹੁਤ ਹੀ ਸਤਿਕਾਰਯੋਗ ਸਾਬਕਾ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਜੀ

0: ਦੀ ਮੈਨਾਜ ਹਸਤੀ ਉਹ ਵੀ ਸੰਗਤਾਂ ਦੇ ਵਿੱਚ ਸਵਾਏ ਮਾਰਨੇ। ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜੀ ਗੁਰਦੁਆਰਾ ਨਾਨਕ ਸਰ ਠਾਠ ਬਾਜਪੁਰ ਗਜਰੋਲਾ ਵਾਲੇ, ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਮਹਾਂਪੁਰਖ, ਉਹਨਾਂ ਤੋਂ ਵਰੋਸਾਏ ਸਤਿਕਾਰਯੋਗ ਬਾਬਾ ਕੁਲਜੀਤ ਸਿੰਘ ਜੀ, ਉਹ ਵੀ ਪਹੁੰਚੇ ਨੇ। ਜੀ ਆਇਆਂ ਨੂੰ, ਜੀ ਆਇਆਂ ਨੂੰ। ਆਓ ਸੰਗਤ ਜੀ, ਜਿਤਨਾ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਰਲ ਮਿਲ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾਰੇ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ
1: ਜੀ ਕੀ ਫਤਿਹ।
0: ਜਿਸ ਤਰ੍ਹਾਂ ਹੁਣ ਆਪਣੇ ਤੇ ਸਤਿਗੁਰ ਜੀ ਦੀ ਬਖਸ਼ਿਸ਼ ਹੋਈ ਹੈ, ਆਪਾਂ ਸਾਰੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹਾਂ। ਇਸੇ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਸਜਿਆ, ਬਹੁਤ ਸੰਗਤਾਂ ਸਤਿਗੁਰ ਜੀ ਦੇ ਦਰਬਾਰ ਵਿੱਚ ਜੁੜ ਕੇ ਬੈਠੀਆਂ ਨੇ। ਕਲਗੀਧਰ ਪਾਤਸ਼ਾਹ ਜੀ ਸੰਗਤਾਂ ਦੇ ਨਾਲ ਬਚਨਾਂ ਦੀ ਸਾਂਝ ਪਾ ਰਹੇ ਨੇ। ਸੰਗਤਾਂ ਨੇ ਸਤਿਗੁਰ ਜੀ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਅੱਜ ਕੋਈ ਗੁਰਮਤ ਦੀ ਸੋਝੀ ਬਖਸ਼ੋ, ਕੋਈ ਗੁਰਮਤ ਦਾ ਗਿਆਨ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਅੱਛਾ ਭਾਈ, ਕੋਈ ਗੁਰਮਤ ਦੀ ਸੋਝੀ ਗੁਰਮਤ ਦਾ ਗਿਆਨ ਲੈਣਾ? ਹਾਂ ਮਹਾਰਾਜ, ਕਿਰਪਾ ਕਰੋ। ਸਤਿਗੁਰੂ ਕਹਿੰਦੇ ਚੰਗਾ, ਫਿਰ ਪਾਣੀ ਦੀ ਬਾਲਟੀ ਭਰ ਕੇ ਲੈ। ਗੁਰਸਿੱਖ ਗਏ, ਪਾਣੀ ਦੀ ਬਾਲਟੀ ਭਰ ਕੇ ਲਿਆਂਦੀ, ਸਤਿਗੁਰੂ ਜੀ ਦੇ ਸਨਮੁਖ ਰੱਖ ਦਿੱਤੀ। ਗੁਰੂ ਸਾਹਿਬ ਜੀ ਦੇ ਹੱਥਾਂ ਵਿੱਚ ਇੱਕ ਚਮਕੀਲਾ ਪੱਥਰ ਫੜਿਆ ਹੋਇਆ, ਕਦੇ ਉਸ ਪੱਥਰ ਨੂੰ ਸੱਜੇ ਹੱਥ ਵਿੱਚ ਕਰ ਲੈਂਦੇ ਨੇ, ਕਦੇ ਪਾਤਸ਼ਾਹ ਜੀ ਉਸ ਪੱਥਰ ਨੂੰ ਖੱਬੇ ਹੱਥ ਵਿੱਚ ਕਰ ਲੈਂਦੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਹਾਰਾਜ ਨੇ ਜਿਸ ਹੱਥ ਵਿੱਚ ਪੱਥਰ ਫੜਿਆ ਹੋਇਆ ਸੀ ਉਹ ਹੱਥ ਪਾਣੀ ਦੀ ਬਾਲਟੀ ਵਿੱਚ ਡੁਬੋ ਦਿੱਤਾ। ਥੋੜੇ ਸਮੇਂ ਬਾਅਦ ਪੱਥਰ ਨੂੰ ਛੱਡ ਦਿੱਤਾ, ਪੱਥਰ ਹੇਠਾਂ ਡੁੱਬ ਗਿਆ ਤੇ ਮਹਾਰਾਜ ਨੇ ਆਪਣਾ ਹੱਥ ਬਾਹਰ ਕੱਢ ਲਿਆ। ਸਤਿਗੁਰੂ ਕਹਿਣ ਲੱਗੇ ਸੰਗਤ ਜੀ, ਆ ਜੋ ਹੁਣ ਅਸੀਂ ਕੀਤਾ, ਸਾਡੇ ਹੱਥ ਵਿੱਚ ਇੱਕ ਪੱਥਰ ਫੜਿਆ ਹੋਇਆ ਸੀ, ਉਹ ਪੱਥਰ ਅਸੀਂ ਪਾਣੀ ਦੀ ਬਾਲਟੀ ਵਿੱਚ ਛੱਡ ਦਿੱਤਾ, ਆਪਣਾ ਹੱਥ ਬਾਹਰ ਕੱਢ ਲਿਆ। ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਪੱਥਰ ਸੀ ਉਹ ਪਾਣੀ ਦੇ ਵਿੱਚ ਡੁੱਬ ਗਿਆ। ਹਾਂ ਮਹਾਰਾਜ ਜੀ, ਅਸੀਂ ਵੇਖਿਆ ਵੀ ਪੱਥਰ ਪਾਣੀ ਦੇ ਵਿੱਚ ਡੁੱਬ ਗਿਆ। ਮਹਾਰਾਜ ਕਹਿੰਦੇ ਹੁਣ ਤੁਸੀਂ ਭਾਈ ਦੱਸ ਸਕਦੇ ਹੋ ਵੀ ਇਹ ਜਿਹੜਾ ਪੱਥਰ ਸੀ ਪਾਣੀ ਵਿੱਚ ਕਿਉਂ ਡੁੱਬ ਗਿਆ? ਸੰਗਤ ਕਹਿੰਦੀ ਸਤਿਗੁਰੂ, ਪੱਥਰ ਭਾਰੇ ਹੁੰਦੇ ਨੇ, ਪਾਣੀ ਵਿੱਚ ਡੁੱਬੀ ਜਾਇਆ ਕਰਦੇ। ਮਹਾਰਾਜ ਕਹਿੰਦੇ ਸਹੀ ਜਵਾਬ ਨਹੀਂ ਹੈ, ਕੋਈ ਹੋਰ ਦੱਸੋ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ? ਮਹਾਰਾਜ ਕਿਉਂ ਵਾਲੀ ਤੇ ਕੋਈ ਗੱਲ ਹੀ ਨਹੀਂ, ਪੱਥਰ ਭਾਰਾ ਹੁੰਦਾ ਹੈ ਪਾਣੀ ਵਿੱਚ ਡੁੱਬੀ ਜਾਇਆ ਕਰਦਾ। ਮਹਾਰਾਜੀਆਂ ਨੇ ਸਾਰੀ ਸੰਗਤ ਵੱਲ ਨਜ਼ਰ ਮਾਰੀ, ਸਤਿਗੁਰੂ ਕੀ ਵੇਖਦੇ ਆ? ਭਾਈ ਨੰਦ ਲਾਲ ਜੀ ਬੈਠੇ ਆ ਤੇ ਸਤਿਗੁਰੂ ਜੀ ਦੇ ਆਸਣਾਂ ਨਾਲ ਭਾਈ ਨੰਦ ਲਾਲ ਜੀਆਂ ਨੇ ਆਪਣਾ ਸੀਸ ਲਾਇਆ ਹੋਇਆ, ਨੈਣਾਂ ਵਿੱਚੋਂ ਵਿਰਾਗ ਦੇ ਹੰਝੂ ਡਿੱਗਦੇ ਆ। ਭਾਈ ਨੰਦ ਲਾਲ ਜੀ ਜਿਹੜਾ ਸਵਾਲ ਅਸੀਂ ਸੰਗਤ ਨੂੰ ਕੀਤਾ ਤੁਸੀਂ ਵੀ ਸੁਣਿਆ। ਭਾਈ ਨੰਦ ਲਾਲ ਜੀ ਉੱਠ ਕੇ ਖੜੇ ਹੋਏ, ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦੇ ਮਹਾਰਾਜ ਹਾਂ ਮੈਂ ਵੀ ਸੁਣਿਆ। ਕਹਿੰਦੇ ਤੁਸੀਂ ਸਾਡੇ ਸਵਾਲ ਦਾ ਜਵਾਬ ਦੇ ਸਕਦੇ ਹੋ? ਇਹ ਜਿਹੜਾ ਪੱਥਰ ਸੀ ਪਾਣੀ ਵਿੱਚ ਕਿਉਂ ਡੁੱਬ ਗਿਆ? ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਆਪਣਾ ਮਿਹਰਾਂ ਭਰਿਆ ਹੱਥ ਸਿਰ ਤੇ ਰੱਖੋ। ਮਹਾਰਾਜ ਜਿਵੇਂ ਆਪਦੀਆਂ ਨੇ ਸੋਝੀ ਬਖਸ਼ੀ ਉਵੇਂ ਜਵਾਬ ਦਿਆਂਗੇ। ਮਹਾਰਾਜ ਕਹਿੰਦੇ ਦਿਓ ਜਵਾਬ, ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ? ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਇਹ ਪਾਣੀ ਦੀ ਬਾਲਟੀ ਤਾਂ ਕੀ ਦੁਨੀਆਂ ਦਾ ਵੱਡੇ ਤੋਂ ਵੱਡਾ ਸਮੁੰਦਰ ਵੀ ਇਸ ਪੱਥਰ ਨੂੰ ਆਪਣੇ ਵਿੱਚ ਡੁਬੋ ਨਹੀਂ ਸੀ ਸਕਦਾ। ਇਹ ਪਾਣੀ ਦੀ ਬਾਲਟੀ ਤਾਂ ਕੀ ਦੁਨੀਆਂ ਦਾ ਵੱਡੇ ਤੋਂ ਵੱਡਾ ਸਰੋਵਰ ਵੀ ਇਸ ਪੱਥਰ ਨੂੰ ਆਪਣੇ ਵਿੱਚ ਡੁਬੋ ਨਹੀਂ ਸੀ ਸਕਦਾ। ਮਹਾਰਾਜ ਇਹ ਡੁੱਬਿਆ ਤਾਂ ਹੈ ਜੇ ਤੁਹਾਡੇ ਮੁਬਾਰਕ ਹੱਥਾਂ ਚੋਂ ਦੂਰ ਹੋਇਆ, ਜੇ ਤੁਹਾਡੇ ਹੱਥਾਂ ਵਿੱਚ ਰਹਿੰਦਾ ਇਹ ਪੱਥਰ ਡੁੱਬਦਾ ਨਹੀਂ ਸੀ। ਆਖੋ ਸਤਨਾਮ
2: ਸ੍ਰੀ ਵਾਹਿਗੁਰੂ।
0: ਇਹ ਪੱਥਰ ਡੁੱਬਦਾ ਨਹੀਂ ਸੀ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ ਫਿਰ ਇੰਨਾ ਵਿਰਾਗ ਕਿਉਂ ਕਰਦੇ? ਨੈਣਾਂ ਵਿੱਚ ਹੰਝੂ ਕਿਉਂ ਭਰੇ ਹੋਏ? ਮਹਾਰਾਜ ਮੈਂ ਸੋਚ ਰਿਹਾ ਸੀ ਕਿਤੇ ਪੱਥਰ ਵਾਲਾ ਸਮਾਂ ਸਾਡੇ ਤੇ ਨਾ ਆ ਜਾਵੇ। ਇਹ ਸਮਾਂ ਸਾਡੇ ਤੇ ਨਾ ਆ ਜੇ ਮਹਾਰਾਜ, ਕਿਤੇ ਅਸੀਂ ਵੀ ਮਹਾਰਾਜ ਤੁਹਾਡੇ ਚਰਨਾਂ ਤੋਂ ਦੂਰ ਨਾ ਹੋ ਜਾਈਏ। ਜੇ ਮਹਾਰਾਜ ਅਸੀਂ ਤੁਹਾਡੇ ਚਰਨਾਂ ਤੋਂ ਦੂਰ ਹੋ ਗਏ, ਅਸੀਂ ਵੀ ਇਹ ਸੰਸਾਰ ਦੇ ਵਿੱਚ ਮੋਹ ਮਾਇਆ ਦੇ ਚਿੱਕੜ ਵਿੱਚ ਡੁੱਬ ਜਾਵਾਂਗੇ। ਮਹਾਰਾਜ ਕਿਰਪਾ ਕਰੋ, ਮਿਹਰ ਕਰੋ। ਭਾਈ ਨੰਦ ਲਾਲ ਜੀਆਂ ਦਾ ਜਵਾਬ ਸੁਣਿਆ ਤੇ ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੰਗਤ ਜੀ ਇਸ ਗੱਲ ਤੋਂ ਗਿਆਨ ਲੈ ਲਓ, ਬੇੜੇ ਨੂੰ ਤਾਰਦਾ ਵੀ ਪਾਣੀ ਹੈ ਤੇ ਬੇੜੇ ਨੂੰ ਡੋਬਦਾ ਵੀ ਪਾਣੀ ਹੈ। ਜੇ ਬੇੜੇ ਦੇ ਵਿੱਚ ਭਾਰ ਉਹਦੀ ਕੰਪੈਸਟੀ ਮੁਤਾਬਕ ਪਾਇਆ ਹੋਵੇ, ਬੇੜਾ ਪਾਣੀ ਤੇ ਤਰਦਾ ਤਰਦਾ ਸਮੁੰਦਰ ਪਾਰ ਕਰ ਜਾਂਦਾ ਹੈ, ਆਪ ਵੀ ਤਰ ਜਾਂਦਾ ਹੈ, ਕਿੰਨਾ ਸਮਾਨ ਕਿੰਨੇ ਸਰੀਰ ਵੀ ਪਾਰ ਕਰ ਦਿੰਦਾ ਹੈ। ਤੇ ਜੇ ਬੇੜੇ ਵਿੱਚ ਭਾਰ ਉਹਦੀ ਕੰਪੈਸਟੀ ਤੋਂ ਜ਼ਿਆਦਾ ਪਾ ਦਈਏ, ਉਹੀ ਪਾਣੀ ਫਿਰ ਬੇੜੇ ਨੂੰ ਡੁਬੋ ਦਿੰਦਾ ਹੈ, ਪਾਰ ਨਹੀਂ ਹੁੰਦਾ। ਸੰਸਾਰ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਪਰ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਮਾਇਆ ਦਾ ਮੋਹ ਦਾ ਪ੍ਰਭਾਵ ਆਪਣੇ ਜੀਵਨ ਵਿੱਚ ਇੰਨਾ ਕੀ ਪਾਉਣਾ ਵੀ ਕਿ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਮੋਹ ਮਾਇਆ ਦਾ ਭਾਰ ਆਪਣੇ ਜੀਵਨ ਵਿੱਚ ਜ਼ਿਆਦਾ ਪਾ ਲਿਆ ਤੇ ਫਿਰ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ, ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੇ। ਆਖੋ ਸਤਨਾਮ
2: ਸ੍ਰੀ ਵਾਹਿਗੁਰੂ।
0: ਡੁੱਬ ਜਾਵਾਂਗੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ, ਬਹੁਤ ਉਤਰਾਅ ਚੜਾਅ ਹੁੰਦੇ ਨੇ, ਕਈ ਵਾਰ ਮਨ ਜੁੜ ਵੀ ਜਾਂਦਾ ਹੈ, ਕਈ ਵਾਰ ਮਨ ਡੋਲ ਵੀ ਜਾਂਦਾ ਹੈ। ਮਹਾਰਾਜ

ਕਰ ਹੱਥ ਗੁਰਸਿੱਖ ਦਿਨ ਰਾਤ ਇਹ ਅਰਦਾਸ ਕਰੇ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਜਿਵੇਂ ਕਹਿੰਦੇ ਸਾਰੇ ਪਰਬਤਾਂ ਦੇ ਵਿੱਚੋਂ ਸੁਮੇਰ ਪਰਬਤ ਸਭ ਤੋਂ ਵੱਡਾ ਪਰਬਤ ਸਾਰੇ ਪਰਬਤਾਂ ਦੇ ਵਿੱਚੋਂ ਸੁਮੇਰ ਪਰਬਤ ਸਭ ਤੋਂ ਵੱਡਾ ਪਰਬਤ ਹੈ ਇਵੇਂ ਮਹਾਰਾਜ ਸਾਰੇ ਆਸਰਿਆਂ ਦੇ ਵਿੱਚੋਂ ਮੈਨੂੰ ਤੁਹਾਡੇ ਚਰਨਾਂ ਦਾ ਆਸਰਾ ਸਭ ਤੋਂ ਵੱਡਾ ਆਸਰਾ ਹੈ ਸਭ ਤੋਂ ਵੱਡਾ ਆਸਰਾ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਮਹਾਰਾਜ ਉਤਰਾਅ ਚੜ੍ਹਾਅ ਆਉਂਦੇ ਨੇ ਦੁੱਖ ਵੀ ਆਉਂਦਾ ਸੁੱਖ ਵੀ ਆਉਂਦਾ ਹੈ ਕਦੇ ਦਿਨ ਲਾਭ ਦੇ ਵੀ ਆਉਂਦੇ ਆ ਕਦੇ ਦਿਨ ਘਾਟੇ ਦੇ ਵੀ ਆਉਂਦੇ ਆ ਪਰ ਇਹਨਾਂ ਉਤਰਾਵਾਂ ਚੜ੍ਹਾਵਾਂ ਦੇ ਵਿੱਚ ਮਹਾਰਾਜ ਕਿਤੇ ਅਸੀਂ ਭਾਵਨਾ ਤੋਂ ਹੀਣੇ ਨਾ ਹੋ ਜਾਈਏ ਕਦੇ ਸ਼ਰਧਾ ਤੋਂ ਹੀਣੇ ਨਾ ਹੋ ਜਾਈਏ ਕਦੇ ਮਹਾਰਾਜ ਮਨ ਡੋਲ ਨਾ ਜਾਵੇ ਕਿਰਪਾ ਕਰਿਓ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਆਓ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰੀਏ ਮਹਾਰਾਜ ਆਪਣੇ ਹੀ ਬਣਾ ਕੇ ਰੱਖਿਓ ਬਾਂਹ ਫੜ ਕੇ ਰੱਖਿਓ ਮਹਾਰਾਜ ਕਦੇ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ

0: ਡਾਕਟਰਾਂ ਕੋਲ ਮਰੀਜ਼ ਇਹੋ ਜਿਹਾ ਆ ਜਾਂਦਾ ਵੀ ਜਿਹਦੀ ਬਿਮਾਰੀ ਡਾਕਟਰਾਂ ਨੂੰ ਸਮਝ ਵਿੱਚ ਹੀ ਨਹੀਂ ਆਉਂਦੀ, ਫਿਰ ਉਹ ਡਾਕਟਰ ਕੀ ਕਰਦੇ ਨੇ, ਆਪਣੇ ਤੋਂ ਸਿਆਣੇ ਡਾਕਟਰਾਂ ਦੇ ਨਾਲ ਮੀਟਿੰਗ ਰੱਖਦੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਆ ਵੀ ਮੇਰੇ ਕੋਲ ਇੱਦਾਂ ਦਾ ਮਰੀਜ਼ ਆਇਆ, ਇੱਦਾਂ ਦੇ ਲੱਛਣ ਨੇ, ਕੀ ਬਿਮਾਰੀ ਆ, ਕੋਈ ਸਮਝ ਵਿੱਚ ਨਹੀਂ ਆਉਂਦਾ, ਬਿਮਾਰੀ ਸਮਝ ਵਿੱਚ ਨਹੀਂ ਆਉਂਦੀ ਤੇ ਇਲਾਜ ਕੀ ਕਰੀਏ। ਸਾਰੇ ਡਾਕਟਰ ਇਕੱਠੇ ਹੋ ਕੇ ਫਿਰ ਉਹ ਬਿਮਾਰੀ ਦਾ ਇਲਾਜ ਲੱਭਦੇ, ਦਵਾਈ ਤਿਆਰ ਕਰਦੇ। ਕਹਿੰਦੇ ਜਿਹੜੀ ਦਵਾਈ ਸਾਰੇ ਡਾਕਟਰਾਂ ਦੀ ਸਲਾਹ ਨਾਲ ਤਿਆਰ ਕੀਤੀ ਉਹ ਦਵਾਈ ਵੀ ਤਾਂ ਕੰਮ ਕਰੂਗੀ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਿੱਚ ਆਪ ਖਲੋਵੇਗਾ, ਆਪ ਵਰਤੇਗਾ। ਜੇ ਗੁਰੂ ਸਾਹਿਬ ਜੀ ਦੀ ਮਿਹਰ ਨਹੀਂ, ਆਪਾਂ ਜਿੰਨਾ ਮਰਜ਼ੀ ਮਹਿੰਗਾ ਇਲਾਜ ਕਰਵਾ ਲਈਏ, ਵੱਡੇ ਤੋਂ ਵੱਡਾ ਡਾਕਟਰ, ਵੱਡੇ ਤੋਂ ਵੱਡਾ ਹਸਪਤਾਲ ਲੱਭ ਲਈਏ, ਨਹੀਂ ਫਰਕ ਪੈਣਾ। ਜਦ ਗੁਰੂ ਸਾਹਿਬ ਜੀ ਦੀ ਮਿਹਰ ਹੁੰਦੀ ਹੈ ਫਿਰ ਤੇ ਸਵਾਹ ਦੀ ਚੁਟਕੀ ਤੋਂ ਵੀ ਆਰਾਮ ਆ ਜਾਂਦਾ। ਆਖੋ ਸਤਨਾਮ
1: ਸ੍ਰੀ ਵਾਹਿ।
0: ਭਾਈ ਪਹਿਲੇ ਦੇ ਪਿਤਾ ਜੀ ਦੀ ਬਿਮਾਰੀ ਕਿਸੇ ਨੂੰ ਸਮਝ ਵਿੱਚ ਨਹੀਂ ਆਈ, ਪੈਸਾ ਸਾਰਾ ਲੱਗ ਗਿਆ, ਜਿਹੜੀ ਗਹਿਣਿਆਂ ਦੀ ਦੁਕਾਨ ਸੀ ਉਹ ਵੀ ਚਲੀ ਗਈ, ਆਖਰਕਾਰ ਇਹਦੇ ਪਿਤਾ ਜੀ ਚੜ੍ਹਾਈ ਕਰ ਗਏ। ਘਰ ਦੇ ਵਿੱਚ ਬੜੀ ਤੰਗੀ ਆ ਗਈ, ਬੜੀ ਗਰੀਬੀ ਆ ਗਈ। ਭਾਈ ਪਹਿਲੇ ਦੀ ਮਾਂ ਘਰਾਂ ਵਿੱਚ ਕੰਮ ਕਰਨ ਵਾਸਤੇ ਮਜਬੂਰ ਹੋ ਗਈ, ਪਰ ਭਾਈ ਪਹਿਲੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਕਿੱਥੇ ਤੇ ਸਾਡੀ ਗਹਿਣਿਆਂ ਦੀ ਦੁਕਾਨ, ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ, ਅੱਜ ਘਰ ਵਿੱਚ ਤੰਗੀ ਆ ਗਈ ਤੇ ਮੇਰੀ ਮਾਂ ਹੁਣ ਲੋਕਾਂ ਦੇ ਘਰਾਂ ਵਿੱਚ ਜਾ ਕੇ ਜੂਠੇ ਬਰਤਨ ਮਾਂਜੇ, ਬੜਾ ਉਦਾਸ ਹੈ। ਨਗਰ ਤੋਂ ਬਾਰ ਬਾਰ ਉਦਾਸ ਹੋ ਕੇ ਬਹਿ ਗਿਆ ਤੇ ਰੋਈ ਜਾਂਦਾ ਵੀ ਕਰਾਂ ਤੇ ਕੀ ਕਰਾਂ, ਆਪਣੇ ਰਿਸ਼ਤੇਦਾਰਾਂ ਤੋਂ, ਸਾਕ ਸੰਬੰਧੀਆਂ ਤੋਂ ਇਹਨੇ ਮਦਦ ਮੰਗੀ ਵੀ ਮੇਰੀ ਸਹਾਇਤਾ ਕਰੋ, ਜੋ ਮੇਰੇ ਪਿਤਾ ਜੀ ਦੀ ਦੁਕਾਨ ਸੀ ਗਹਿਣਿਆਂ ਦੀ, ਮੈਂ ਉਹ ਦੁਬਾਰੇ ਦੁਕਾਨ ਸ਼ੁਰੂ ਕਰਾਂ, ਹੌਲੀ ਹੌਲੀ ਮਿਹਨਤ ਕਰਕੇ ਮੈਂ ਸਾਰਿਆਂ ਦੀ ਪਾਈ ਪਾਈ ਚੁਕਾ ਦਿਆਂ। ਪਰ ਕਹਿੰਦੇ ਆ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੋਂ ਦਿਸਕੇ ਦੇ, ਇਹ ਦੁਨੀਆਂ ਦਾ ਦਸਤੂਰ ਹੈ। ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਦੇ। ਜਦੋਂ ਕਹਿੰਦੇ ਭਾਈ ਸੁਖ ਹੁੰਦਾ ਉਦੋਂ ਤੇ ਦੂਰ ਦੁਰਾਡੇ ਦੇ ਰਿਸ਼ਤੇਦਾਰ ਵੀ ਆ ਕੇ ਮਿਲਦੇ ਆ, ਅਸੀਂ ਤੁਹਾਡੇ ਆ ਜੀ, ਕੰਮ ਹੋਇਆ ਤੇ ਦੱਸਿਓ। ਦੂਰ ਦੁਰਾਡੇ ਦੇ ਰਿਸ਼ਤੇਦਾਰ ਵੀ ਆ ਕੇ ਵਰਤਦੇ ਆ, ਪਰ ਜਦੋਂ ਸਮਾਂ ਬਿਪਤਾ ਦਾ ਹੁੰਦਾ ਨਾਲ ਦੇ ਜੰਮੇ ਜਾਏ ਵੀ ਸਾਥ ਛੱਡ ਜਾਂਦੇ ਆ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਮਹਾਂਪੁਰਖ ਪੜਿਆ ਕਰਦੇ ਆ ਨਾ।

ਨਾਲ ਦੇ ਜੰਮੇ ਜਾਏ ਵੀ ਸਾਥ ਛੱਡ ਦਿੰਦੇ ਆ। ਭਾਈ ਪਹਿਲਾਂ ਬੜਾ ਉਦਾਸ ਹੈ, ਕੀ ਕਰਾਂ ਕਿੱਧਰ ਜਾਵਾਂ, ਵੇਖ ਨਹੀਂ ਸਕਦਾ ਵੀ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਜੂਠੇ ਬਰਤਨ ਮਾਂਜੇ, ਰੋਈ ਜਾਂਦੀ। ਧੰਨ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਕਰਨ ਵਾਲਾ ਇੱਕ ਗੁਰਸਿੱਖ ਤੁਰਿਆ ਜਾ ਰਿਹਾ। ਭਾਈ ਪਹਿਲੇ ਤੇ ਨਜ਼ਰ ਪੈ ਗਈ, ਕਹਿੰਦੇ ਨੌਜਵਾਨ ਲੜਕਾ ਕੱਲਾ ਬੈਠਾ ਰੋਈ ਜਾਂਦਾ, ਇਹਨੂੰ ਕੀ ਦੁੱਖ ਹੋ ਸਕਦਾ, ਬਹੁਤਾ ਦੁਖੀ ਲੱਗਦਾ। ਗੁਰਸਿੱਖ ਕੋਲ ਆਇਆ, ਭਾਈ ਕਾਕਾ ਕੀ ਨਾਂ ਤੇ? ਮੇਰਾ ਨਾਂ ਜੀ ਭਾਈ ਪਹਿਲਾ। ਕੀ ਗੱਲ ਹੋ ਗਈ ਕੱਲਾ ਬੈਠਾ ਰੋਈ ਜਾਂਦਾ? ਆਪਣਾ ਦੁੱਖ ਗੁਰਸਿੱਖ ਨੂੰ ਦੱਸਿਆ, ਆਪਣੀ ਸਾਰੀ ਕਹਾਣੀ ਸੁਣਾ ਦਿੱਤੀ। ਗੁਰਸਿੱਖ ਨੇ ਭਾਈ ਪਹਿਲੇ ਨੂੰ ਦਿਲਾਸਾ ਦਿੱਤਾ, ਕਹਿੰਦੇ ਡੋਲ ਨਾ, ਜਾ ਕੋ ਮੁਸ਼ਕਲ ਅਤ ਬਣੇ ਕੋਈ ਢੋਈ ਕੋਏ ਨਾ, ਲਾਗੂ ਹੋਏ ਦੁਸ਼ਮਣਾ ਸਾਥ ਵੀ ਭੱਜ ਪਾਏ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਜੇ ਤਾਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਾਤੀ। ਕੋਈ ਗੱਲ ਨੀ, ਫਿਰ ਕੀ ਹੋ ਗਿਆ? ਜੇ ਰਿਸ਼ਤੇਦਾਰਾਂ ਨੇ ਮੂੰਹ ਮੋੜ, ਕੋਈ ਗੱਲ ਨੀ, ਫਿਰ ਕੀ ਹੋ ਗਿਆ? ਜੇ ਸਾਕ ਸੰਬੰਧੀਆਂ ਨੇ ਸਾਥ ਨਹੀਂ ਦਿੱਤਾ, ਤੇਰੀ ਬਾਂਹ ਨੀ ਬੜੀ ਹੈ ਭਾਈ, ਜਿਹੜਾ ਸਭ ਦੇ ਦੁੱਖ ਸੁਣਦਾ ਹੈ, ਦੁੱਖ ਸੁਣਦਾ ਹੀ ਨਹੀਂ ਦੁੱਖ ਵੰਡਾਉਂਦਾ ਵੀ, ਉਹ ਬਾਂਹ ਵੜਦਾ ਹੈ ਹਰ ਇੱਕ ਨੂੰ ਗੱਲ ਨਾਲ। ਕੌਣ ਹੈ? ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਾ ਉਹਨਾਂ ਦੇ ਕੋਲ ਚਲਿਆ ਜਾ, ਉੱਥੇ ਸਭ ਦੀ ਸੁਣੀ ਜਾਂਦੀ ਹੈ, ਉੱਥੇ ਸਭ ਦੀ ਪੂਰੀ ਪੈਂਦੀ ਹੈ, ਤੇਰੀ ਵੀ ਸੁਣੀ ਜਾਊਗੀ ਮਹਾਰਾਜ, ਤੇਰੀ ਵੀ ਬਾਂਹ ਫੜਦਾ। ਗੁਰਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਇੰਨੀ ਸੋਭਾ ਕੀਤੀ, ਇੰਨੀ ਸੋਭਾ ਕੀਤੀ, ਭਾਈ ਪਹਿਲੇ ਦੇ ਡੋਲਦੇ ਮਨ ਨੂੰ ਸਹਾਰਾ ਮਿਲ ਗਿਆ, ਇੱਕ ਆਸ ਬੱਜ ਗਈ ਵੀ ਜੇ ਮੈਂ ਆਨੰਦਪੁਰ ਸਾਹਿਬ ਜਾਵਾਂਗਾ ਮੇਰੀ ਜ਼ਰੂਰ ਸੁਣੀ ਜਾਊਗੀ। ਭਾਈ ਪਹਿਲੇ ਨੇ ਫਿਰ ਦੇਰ ਨਾ ਕੀਤੀ, ਉਸੇ ਵੇਲੇ ਹੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਨਾਲੇ ਭਾਈ ਪਹਿਲਾ ਤੁਰਿਆ ਜਾਂਦਾ, ਨਾਲੇ ਮਨ ਹੀ ਮਨ ਪੜਦਾ।

ਭਾਈ ਪਹਿਲਾਂ ਤੁਰਿਆ ਜਾਂਦਾ। ਮਨ ਦੇ ਵਿੱਚ ਬੜੀ ਤਾਂਗ ਹੈ ਕਿਹੜੇ ਵੇਲੇ ਆਨੰਦਪੁਰ ਸਾਹਿਬ ਜਾਵਾਂ, ਕਿਹੜੇ ਵੇਲੇ ਜਾ ਕੇ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ। ਕੋਈ ਪੂਰਵਲਾ ਕਰਮ ਜਾਗਿਆ ਸੀ ਭਾਈ ਪਹਿਲੇ ਦਾ, ਕੋਈ ਪੂਰਵਲਾ ਭਾਗ ਜਾਗਿਆ ਸੀ ਭਾਈ ਪਹਿਲੇ ਦਾ, ਗੁਰਸਿੱਖ ਦਾ ਮਿਲਾਪ ਹੋ ਗਿਆ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਘਰ ਦੀ ਦਸ ਪਾ ਦਿੱਤੀ। ਕਈ ਵਾਰ ਸਮਾਂ ਜਦੋਂ ਜੀਵਨ ਦੇ ਵਿੱਚ ਮੁਸ਼ਕਲ ਦਾ ਬਣਿਆ ਹੁੰਦਾ ਨਾ ਭਾਈ,

0: ਮਾੜੇ ਪਾਸੇ ਵੱਲ ਤੋਰਨ ਵਾਲੇ ਪੈਰ ਪੈਰ ਤੇ ਮਿਲ ਜਾਂਦੇ ਆ, ਪਰ ਚੰਗੇ ਪਾਸੇ ਵੱਲ ਨੂੰ ਤੋਰਨ ਵਾਲਾ ਵਿਚੋਲਾ ਕਰਮਾਂ ਨਾਲ ਮਿਲਦਾ, ਭਾਗਾਂ ਨਾਲ ਮਿਲਦਾ। ਕੋਈ ਜਨ ਹਰ ਸਿਉਂ ਦੇ ਵਿੱਚ ਕੋਈ ਜੋੜਨ ਵਾਲਾ ਨਾ ਜਿਹੜਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਕਹੂੰ ਬਕੂੰ ਸੁਭ ਰਸਨਾ ਦੀਜੈ ਪ੍ਰਾਣ, ਤੈਂਡੀ ਬੰਦ ਸਮੈ ਕੋਈ ਨਾ ਡਿੱਠਾ। ਤੂੰ ਨਾਨਕ ਮਨ ਭਾਣਾ ਘੋਲ ਘੁਮਾਈ, ਤਿਸ ਮਿੱਤਰ ਵਿਚੋਲੇ ਜੈ ਮਿਲ ਅੰਤ ਪਛਾਣਾ। ਵਿਚੋਲਾ ਪੂਰਾ ਮਿਲ ਜੇ ਨਾ ਤੇ ਸਾਧ ਸੰਗਤ ਕਈ ਵਾਰ ਟੁੱਟਦਾ ਰਿਸ਼ਤਾ ਫਿਰ ਜੋੜ ਦਿੰਦਾ, ਰਿਸ਼ਤਾ ਟੁੱਟਣ ਨਹੀਂ ਦਿੰਦਾ। ਛੇਵੇਂ ਪਾਤਸ਼ਾਹ ਜੀਆਂ ਦੇ ਚਰਨਾਂ ਚ ਆ ਗਈ ਮਾਤਾ ਸੁਲੱਖਣੀ, ਕਹਿੰਦੀ ਮਹਾਰਾਜ ਮੈਂ ਤੁਹਾਡੇ ਦਰ ਘਰ ਦੀ ਸੋਭਾ ਸੁਣ ਕੇ ਆਈ ਹਾਂ, ਤੁਹਾਡੇ ਦਰ ਤੋਂ ਸਭ ਦੀ ਪੂਰੀ ਪੈਂਦੀ ਹੈ, ਸਭ ਦੀ ਝੋਲੀ ਭਰਦੀ ਹੈ, ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਖਾਲੀ ਝੋਲੀ ਭਰ ਦਿਓ, ਆਪਣੇ ਦਰੋਂ ਕਰੋ ਮਹਾਰਾਜ, ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਛੇਵੇਂ ਪਾਤਸ਼ਾਹ ਜੀ ਅੰਤਰ ਧਿਆਨ ਹੋਏ, ਕਹਿਣ ਲੱਗੇ ਮਾਈ ਤੇਰੇ ਕਰਮਾਂ ਵਿੱਚ ਪੁੱਤਰ ਦੀ ਪ੍ਰਾਪਤੀ ਹੈ, ਤੇਰੇ ਕਰਮਾਂ ਵਿੱਚ ਲਿਖਿਆ ਨਹੀਂ। ਉਦਾਸ ਹੋ ਗਈ, ਦਿਲ ਟੁੱਟ ਗਿਆ, ਵਾਪਸ ਤੁਰ ਪਈ, ਰੋਂਦੀ ਜਾਂਦੀ ਹੈ। ਜਦੋਂ ਵਾਪਸ ਤੁਰ ਪਈ, ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਕਹਿੰਦੇ ਮਾਈ ਇਹ ਗੁਰੂ ਨਾਨਕ ਦਾ ਘਰ, ਇੱਥੇ ਤੇ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ, ਤੂੰ ਹੱਸਦੀ ਆਈ ਤੇ ਰੋਂਦੀ ਵਾਪਸ ਜਾ ਰਹੀ। ਤੇ ਮਾਤਾ ਸੁਲੱਖਣੀ ਕਹਿੰਦੀ ਰੋਵਾਂ ਨਾ ਤਾਂ ਕੀ ਕਰਾਂ, ਪੁੱਤਰ ਦੀ ਪ੍ਰਾਪਤੀ ਲਈ ਆਈ ਸੀ, ਸੁਣਿਆ ਸੀ ਗੁਰੂ ਨਾਨਕ ਦੇ ਘਰ ਸਭ ਦੀ ਸੁਣੀ ਜਾਂਦੀ ਹੈ, ਸਭ ਦੀ ਝੋਲੀ ਭਰਦੀ ਹੈ, ਪਰ ਮੇਰੀ ਖਾਲੀ ਝੋਲੀ ਨਹੀਂ ਭਰੀ, ਕਿਉਂ? ਕਹਿੰਦੀ ਤੇਰੇ ਗੁਰੂ ਨੇ ਜਵਾਬ ਦੇ ਦਿੱਤਾ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਭਾਵਨਾ ਵਿੱਚ ਫਰਕ, ਜੇ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਫਿਰ ਤੇ ਮੇਰਾ ਗੁਰੂ, ਜੇ ਹੁਣ ਮਹਾਰਾਜ ਨੇ ਜਵਾਬ ਦੇ ਤਾ ਫਿਰ ਮੇਰਾ ਗੁਰੂ ਨਹੀਂ, ਫਿਰ ਤੇਰਾ ਗੁਰੂ। ਤੇਰੇ ਗੁਰੂ ਨੇ ਜਵਾਬ ਦੇ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਮਾਈ ਕੋਈ ਗੱਲ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਬੜਾ ਵੱਡਾ ਦਰ ਹੈ, ਜ਼ਰੂਰ ਸੁਣੀ ਜਾਊਗੀ, ਲੈ ਹੁਣ ਦੁਬਾਰਾ ਜਾ, ਆਪਣੇ ਹੱਥ ਦੇ ਵਿੱਚ ਕਾਗਜ਼ ਕਲਮ ਲੈ ਜਾਈ, ਸਤਿਗੁਰ ਜੀ ਨੂੰ ਜਾ ਕੇ ਬੇਨਤੀ ਕਰੀਏ, ਜੇ ਮਹਾਰਾਜ ਜਵਾਬ ਦੇਣਗੇ ਨਾ ਵੀ ਮਾਈ ਤੇਰੇ ਕਰਮਾਂ ਵਿੱਚ ਲਿਖਿਆ ਨਹੀਂ, ਤੇ ਹੱਥ ਜੋੜ ਕੇ ਬੇਨਤੀ ਕਰੀ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋ, ਜੇ ਮਹਾਰਾਜ ਉੱਥੇ ਨਹੀਂ ਲਿਖਿਆ ਤੇ ਹੁਣ ਕਿਰਪਾ ਕਰ ਦਿਓ, ਲਿਖਣ ਵਾਲੇ ਤੁਸੀਂ ਹੋ, ਹੁਣ ਲਿਖ ਦਿਓ, ਮਾਰਗ ਦਿਖਾਤਾ ਜੀ, ਰਸਤਾ ਦੱਸਦਾ। ਮਾਤਾ ਸੁਲੱਖਣੀ ਨੇ ਇਸੇ ਤਰ੍ਹਾਂ ਕੀਤਾ, ਦੁਬਾਰਾ ਆ ਗਈ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ, ਆਪਣੇ ਹੱਥ ਵਿੱਚ ਕਲਮ ਤੇ ਕਾਗਜ਼ ਲੈ ਕੇ ਆਈ, ਮਹਾਰਾਜ ਕਿਰਪਾ ਕਰੋ, ਮਾਈ ਤੂੰ ਫਿਰ ਆ ਗਈ, ਤੈਨੂੰ ਤੇ ਜਵਾਬ ਦੇ ਤਾ ਸੀ ਵੀ ਤੇਰੇ ਕਰਮਾਂ ਵਿੱਚ ਹੈ ਨਹੀਂ, ਤੇਰੇ ਕਰਮਾਂ ਵਿੱਚ ਲਿਖਿਆ ਹੀ। ਮਾਤਾ ਸੁਲੱਖਣੀ ਕਹਿਣ ਲੱਗੀ ਮਹਾਰਾਜ ਜੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ, ਹੁਣ ਕਿਰਪਾ ਕਰ ਦਿਓ, ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ। ਐਂ ਮਹਾਰਾਜ ਨੂੰ ਕਾਗਜ਼ ਕਲਮ ਫੜਾ ਦਿੱਤਾ, ਮਹਾਰਾਜ ਘੋੜੇ ਤੇ ਬੈਠੇ। ਜਦੋਂ ਮਾਤਾ ਸੁਲੱਖਣੀ ਨੇ ਇੱਦਾਂ ਆਖਿਆ ਨਾ ਵੀ ਮਹਾਰਾਜ ਹੁਣ ਲਿਖ ਦਿਓ ਜੇ ਉੱਥੇ ਨਹੀਂ ਲਿਖਿਆ, ਤੇ ਮਹਾਰਾਜ ਹੱਸ ਪਏ, ਹੱਸ ਕੇ ਕਹਿਣ ਲੱਗੇ ਲੱਗਦਾ ਮਾਤਾ ਤੈਨੂੰ ਵਿਚੋਲਾ ਪੂਰਾ ਮਿਲ ਗਿਆ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਲੱਗਦਾ ਤੈਨੂੰ ਵਿਚੋਲਾ ਪੂਰਾ ਮਿਲ ਗਿਆ। ਬਾਬਾ ਨੰਦ ਸਿੰਘ ਜੀ ਮਹਾਰਾਜ

0: ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਉਹ ਬਚਨ ਕਰਿਆ ਕਰਦੇ ਸੀ। ਉਹ ਕਹਿੰਦੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣੇ ਅੱਜ ਦੀ ਵੱਡੀ ਗੱਲ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਹੋਣੇ ਅੱਜ ਵੀ ਵੱਡੀ ਗੱਲ ਨਹੀਂ ਹੈ। ਸ਼ਰਤ ਹੈ ਮਿਲਾਉਣ ਵਾਲਾ ਵਿਚੋਲਾ ਪੂਰਾ ਚਾਹੀਦਾ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕੋਈ ਮਿਲਾਉਣ ਵਾਲਾ ਵਿਚੋਲਾ ਪੂਰਾ ਮਿਲ ਜੇ ਨਾ, ਅੱਜ ਵੀ ਗੁਰੂ ਸਾਹਿਬ ਜੀ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਸਕਦੇ। ਮਹਾਂਪੁਰਖ ਪੜਿਆ

0: ਬੰਦ ਸਮੈ ਕੋਈ ਨਾ ਡਿੱਠਾ। ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਪੰਥ ਪਛਾਣਾ। ਜਦ ਭਾਈ ਗੁਰਦਾਸ ਜੀਆਂ ਨੇ ਸਮਝਾ ਕੇ ਭੇਜਿਆ ਮਹਾਰਾਜ ਏਕਾ ਪਾਉਣ ਲੱਗੇ ਤੇ ਸਾਦਾ ਬਹਿ ਗਿਆ। ਕਹਿੰਦੇ ਮਾਈ ਲੈਣ ਤੇ ਇੱਕ ਆਈ ਸੀ, ਲੈ ਹੁਣ ਗੁਰੂ ਨਾਨਕ ਦੇ ਘਰੋਂ ਸੱਤ ਲੈ ਕੇ ਚੱਲੀਆਂ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸੱਤ ਪੁੱਤਰਾਂ ਦੀ ਬਖਸ਼ਿਸ਼ ਹੋ ਗਈ। ਵਿਚੋਲਾ ਪੂਰਾ ਕਰਮਾਂ ਨਾਲ ਮਿਲਦਾ, ਭਾਗਾਂ ਨਾਲ ਮਿਲਦਾ, ਜਿਹੜਾ ਸੱਜਿਆਂ ਨਾਲ ਮਿਲਾ ਦੇਵੇ। ਹੁਣ ਭਾਈ ਪਹਿਲੇ ਦਾ ਮਨ ਡੋਲਿਆ ਹੋਇਆ ਸੀ, ਕੋਈ ਮਾੜੀ ਰੂਹ ਮਿਲ ਜਾਂਦੀ ਤੇ ਮਾੜੇ ਪਾਸੇ ਵੀ ਲਿਜਾ ਸਕਦੀ ਸੀ। ਗੁਰਸਿੱਖ ਦੀ ਸੰਗਤ ਹੋ ਗਈ। ਕਲਗੀਧਰ ਪਾਤਸ਼ਾਹ ਜੀ ਦੇ ਪਿਆਰ ਵਿੱਚ ਰੱਤੇ ਹੋਏ ਗੁਰਮੁਖ ਦੀ ਸੰਗਤ ਹੋ ਗਈ ਤੇ ਚੰਗੇ ਪਾਸੇ ਵੱਲ ਨੂੰ ਤੋਰ, ਚੰਗੇ ਪਾਸੇ ਦੀ ਪ੍ਰੇਰਨਾ। ਭਾਈ ਪਹਿਲਾ ਜੀ ਤੁਰ ਪਏ ਆਨੰਦਪੁਰ ਸਾਹਿਬ ਪਹੁੰਚਦੇ ਆ, ਜਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀ, ਵਿਛੜਿਆ ਮੇਲੇ ਪ੍ਰਭੂ ਹਰ ਦਰ ਕੈ ਕਾ ਵਸੀ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਾਇਆ ਸੰਜੋ। ਮਹਾਰਾਜ ਨੂੰ ਜਾ ਕੇ ਜਦੋਂ ਮੱਥਾ ਟੇਕਿਆ ਨਮਸਕਾਰ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਭਾਈ ਕਾਕਾ ਕਿੱਥੋਂ ਆਇਆ? ਕਹਿੰਦਾ ਜੀ ਸਰਹੰਦ ਤੋਂ ਆਇਆ, ਮੇਰਾ ਨਾਮ ਭਾਈ ਪਹਿਲਾ। ਸਾਰਾ ਦੁੱਖ ਮਹਾਰਾਜ ਨੂੰ ਦੱਸਿਆ, ਘਰ ਦੀ ਕਹਾਣੀ ਸਾਰੀ ਦੱਸੀ। ਮਹਾਰਾਜ ਘਰ ਵਿੱਚ ਬੜੀ ਤੰਗੀ ਹੈ, ਬੜੀ ਗਰੀਬੀ ਹੈ, ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਆ, ਮੈਨੂੰ ਚੰਗਾ ਨਹੀਂ ਲੱਗਦਾ ਹੈ। ਕਿਸੇ ਰਿਸ਼ਤੇਦਾਰ ਨੇ ਮੇਰੀ ਬਾਂਹ ਨਹੀਂ ਫੜੀ, ਕਿਸੇ ਸਾਕ ਸੰਬੰਧੀ ਨੇ ਮੇਰੀ ਸਹਾਇਤਾ ਨਹੀਂ ਕੀਤੀ। ਮਹਾਰਾਜ ਕਹਿੰਦੇ ਹੁਣ ਫਿਰ ਇੱਥੇ ਕਿਵੇਂ ਆਇਆ? ਕਹਿੰਦੇ ਜੀ ਹੁਣ ਤੇ ਤੁਹਾਡੇ ਹੀ ਰੱਖਣ ਦਾ ਹਾਂ, ਕਿਰਪਾ ਕਰੋ ਮੇਰੀ ਬਾਂਹ ਫੜੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਕਾਕਾ ਤੇਰੇ ਵਿੱਚ ਕੋਈ ਗੁਣ ਹੈ? ਗੁਣ ਹੈ, ਹੁਨਰ ਕੋਈ? ਕਹਿੰਦੇ ਮਹਾਰਾਜ ਮੇਰੇ ਪਿਤਾ ਜੀ ਨੇ ਮੈਨੂੰ ਗਹਿਣੇ ਬਣਾਉਣ ਦਾ ਕੰਮ ਸਿਖਾਇਆ ਹੋਇਆ, ਮੈਂ ਗਹਿਣੇ ਬਣਾ ਲਈ। ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਚੰਗਾ ਇੱਦਾਂ ਕਰ, ਆਪਣੀ ਮਾਂ ਨੂੰ ਨਾਲ ਲੈ ਕੇ ਇੱਥੇ ਆ ਜਾ, ਅਸੀਂ ਤੈਨੂੰ ਮੋਹਰਾਂ ਦੇ ਦਿਆ ਕਰਾਂਗੇ, ਤੂੰ ਉਹਨਾਂ ਮੋਹਰਾਂ ਦੇ ਗਹਿਣੇ ਬਣਾ ਦਿਆ ਕਰ, ਬਕਾਇਦਾ ਤੈਨੂੰ ਮਹੀਨੇ ਦੀ ਤਨਖਾਹ ਵੀ ਮਿਲੂਗੀ, ਰਹਿਣ ਵਾਸਤੇ ਮਕਾਨ ਵੀ ਮਿਲੂਗਾ, ਲੰਗਰ ਪ੍ਰਸ਼ਾਦਾ ਖੁੱਲ੍ਹਾ ਚੱਲਦਾ ਭਾਈ, ਭਾਵੇਂ ਦੋ ਟਾਈਮ ਛਕ ਲਿਓ ਭਾਵੇਂ ਤਿੰਨ ਟਾਈਮ ਛਕ ਲਿਓ, ਇਹ ਤੁਹਾਡੀ ਇੱਛਾ। ਸਤਿਵਚਨ ਮਹਾਰਾਜ ਆਪਣੀ ਮਾਈ ਨੂੰ ਨਾਲ ਲਿਆਇਆ ਆਨੰਦਪੁਰ ਸਾਹਿਬ। ਧੰਨ ਕਲਗੀਧਰ ਪਾਤਸ਼ਾਹ ਜੀਆਂ ਨੇ ਭਾਈ ਉਹਦੇ ਸਿਉਂ ਨੂੰ ਆਵਾਜ਼ ਮਾਰੀ, ਕਹਿੰਦੇ ਉਹਦੇ ਸਿਉਂ ਇਹਨਾਂ ਨੂੰ ਰਹਿਣ ਵਾਸਤੇ ਮਕਾਨ ਦੇ ਦਿਓ ਭਾਈ, ਬਕਾਇਦਾ ਇਹਨੂੰ ਇੰਨੀ ਤਨਖਾਹ ਦੇਣੀ ਹੈ, ਖਜ਼ਾਨੇ ਵਿੱਚੋਂ ਇਹਨੂੰ ਮੋਹਰਾਂ ਦੇ ਦਿਆ ਕਰੋ ਤੇ ਉਹਨਾਂ ਮੋਹਰਾਂ ਦੇ ਇਹ ਗਹਿਣੇ ਤਿਆਰ ਕਰ ਦਿਆ ਕਰੇਗਾ ਤੇ ਫਿਰ ਲੋੜਵੰਦ ਨੂੰ ਉਹ ਗਹਿਣੇ ਦੇ ਦਿਆ ਕਰਾਂਗੇ। ਸਤਿਵਚਨ ਮਹਾਰਾਜ ਜਦੋਂ ਭਾਈ ਉਹਦੇ ਸਿਉਂ ਦੇ ਨਾਲ ਭਾਈ ਪਹਿਲਾਂ ਤੁਰਨ ਲੱਗਾ ਤੇ ਮਹਾਰਾਜ ਕਹਿੰਦੇ ਪਹਿਲਿਆ ਇੱਕ ਗੱਲ ਹੋ, ਮਹਾਰਾਜ ਹੁਕਮ ਕਰ। ਕਹਿੰਦੇ ਤੂੰ ਆਪਣਾ ਗੁਣ ਤੇ ਸਾਨੂੰ ਦੱਸਤਾ ਵੀ ਅਸੀਂ ਮੈਂ ਗਹਿਣੇ ਬਣਾ ਲਏ, ਕੋਈ ਤੇਰੇ ਵਿੱਚ ਐਬ ਤੇਰੀ ਹੈ? ਜੇ ਕੋਈ ਤੇਰੇ ਵਿੱਚ ਐਬ ਹੈ ਭਾਈ ਉਹ ਵੀ ਸਾਨੂੰ ਦੱਸ ਦੇ। ਭਾਈ ਪਹਿਲਾਂ ਹੱਥ ਜੋੜ ਕੇ ਕਹਿੰਦਾ ਨਾ ਮਹਾਰਾਜ ਮੇਰੇ ਵਿੱਚ ਤੇ ਕੋਈ ਐਬ ਨਹੀਂ ਹੈ। ਮਹਾਰਾਜ ਕਹਿੰਦੇ ਦੇਖ ਲੈ ਭਾਈ, ਜੇ ਕੋਈ ਤੇਰੇ ਵਿੱਚ ਐਬ ਹੈ ਤੇ ਹੁਣੇ ਦੱਸ। ਫਿਰ ਕਹਿੰਦਾ ਨਹੀਂ ਮਹਾਰਾਜ ਮੇਰੇ ਵਿੱਚ ਕੋਈ ਐਬ ਨਹੀਂ। ਮਹਾਰਾਜ ਕਹਿੰਦੇ ਦੇਖ ਲੈ ਅਜੇ ਵੀ ਸਮਾਂ, ਜੇ ਕੋਈ ਐਬ ਹੈ ਤੇ ਦੱਸ ਦੇ। ਤੀਸਰਾ ਵਚਨ ਮਹਾਰਾਜ ਨੇ ਕੀਤਾ, ਫਿਰ ਕਹਿੰਦਾ ਨਹੀਂ ਮਹਾਰਾਜ ਮੇਰੇ ਵਿੱਚ ਕੋਈ ਐਬ ਨਹੀਂ। ਕਿੰਨਾ ਚੰਗਾ ਹੁੰਦਾ ਜੇ ਸਤਿਗੁਰ ਜੀ ਦੇ ਚਰਨਾਂ 'ਚ ਕਹਿੰਦਾ ਮਹਾਰਾਜ ਪੈਰ ਦੇ ਬੂਟੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਗੁਨਾਹਾਂ ਦੇ ਭਰੇ ਹੋਏ ਆ, जेता समुंद सागर नीर भरिया तेते औगण हमारे दया करो किस मेह।

0: ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ
1: ਪੱਥਰ ਤਾਰੇ
0: ਪੱਥਰ ਤਾਰੇ। ਭਾਈ ਪਹਿਲੇ ਨੂੰ ਮਹਾਰਾਜ ਨੇ ਤਿੰਨ ਵਾਰੀ ਪੁੱਛਿਆ ਕੋਈ ਐਬ ਤੇ ਨੀ, ਕਹਿੰਦਾ ਨਾ ਮਹਾਰਾਜ ਕੋਈ ਐਬ ਨੀ। ਮਹਾਰਾਜ ਕਹਿੰਦੇ ਚੰਗਾ ਭਾਈ, ਸੇਵਾ ਕਰੋ, ਸੰਗਤ ਕਰੋ, ਇਮਾਨਦਾਰੀ ਨਾਲ ਆਪਣਾ ਕੰਮ ਕਰੋ। ਸਤ ਵਚਨ ਮਹਾਰਾਜ। ਭਾਈ ਪਹਿਲੇ ਨੂੰ ਰਹਿਣ ਵਾਸਤੇ ਮਕਾਨ ਦੇ ਦਿੱਤਾ, ਆਪਣੀ ਮਾਂ ਨੂੰ ਨਾਲ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਆਨੰਦਪੁਰ ਸਾਹਿਬ। ਭਾਈ ਉਦੇ ਸਿੰਘ ਜੀ, ਭਾਈ ਪਹਿਲੇ ਨੂੰ ਮੋਹਰਾਂ ਫੜਾ ਆਉਂਦੇ ਨੇ ਤੇ ਉਹਨਾਂ ਮੋਹਰਾਂ ਦੇ ਭਾਈ ਪਹਿਲਾਂ ਗਹਿਣੇ ਬਣਾ ਦਿੰਦਾ, ਉਹ ਗਹਿਣੇ ਫਿਰ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੇ ਆ। ਕੁਝ ਸਮਾਂ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ। ਇੱਕ ਦਿਨ ਕੀ ਹੋਇਆ, ਜਦੋਂ ਭਾਈ ਉਦੇ ਸਿੰਘ ਜੀ ਭਾਈ ਪਹਿਲੇ ਨੂੰ ਮੋਹਰਾਂ ਫੜਾ ਕੇ ਗਏ ਗਹਿਣੇ ਬਣਾਉਣ ਵਾਸਤੇ, ਤੇ ਭਾਈ ਪਹਿਲੇ ਦੇ ਮਨ ਵਿੱਚ ਲਾਲਚ ਆ ਗਿਆ, ਲੋਭ ਆ ਗਿਆ। ਕਹਿੰਦਾ ਭਾਈ ਉਹਦੇ ਸਿਓ ਮੋਹਰਾਂ ਫੜਾ ਜਾਂਦੇ ਆ, ਮੈਂ ਗਹਿਣੇ ਬਣਾ ਦਿੰਦਾ, ਗਹਿਣੇ ਲੈ ਜਾਂਦੇ ਆ, ਕਦੇ ਨਹੀਂ ਪੁੱਛਿਆ ਵੀ ਜਿੰਨੀਆਂ ਮੋਹਰਾਂ ਦੇ ਕੇ ਗਿਆ ਸੀ ਉਨੀਆਂ ਮੋਹਰਾਂ ਦੇ ਗਹਿਣੇ ਬਣਾਏ। ਜੇ ਮੈਂ ਇੱਕ ਮੋਹਰ ਰੱਖ ਲਿਆ ਕਰਾਂਗਾ ਫਿਰ ਕਿਹੜਾ ਭਾਈ ਉਹਦੇ ਸਿਓ ਨੂੰ ਪੁੱਛਣਾ ਵੀ। ਜਿਹੜੀਆਂ ਮੋਹਰਾਂ ਭਾਈ ਉਹਦੇ ਸਿਓ ਫੜਾ ਕੇ ਜਾਵੇ ਉਹਨਾਂ ਮੋਹਰਾਂ ਦੇ ਵਿੱਚੋਂ ਇੱਕ ਮੋਹਰ ਰੱਖ ਲਿਆ ਕਰੇ, ਬਾਕੀ ਮੋਹਰਾਂ ਦੇ ਗਹਿਣੇ ਬਣਾ ਦਿਆ ਕਰੇ। ਹੌਲੀ ਹੌਲੀ ਫਿਰ ਇਹ ਲੋਭ ਲਾਲਚ ਵੱਧਦਾ ਗਿਆ, ਦੋ ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਲਾਲਚ ਵੱਧ ਗਿਆ, ਫਿਰ ਤਿੰਨ ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਾਣੀ ਜਾਣ ਪਾਤਸ਼ਾਹ। ਭਾਈ ਉਹਦੇ ਸਿਓ ਨੂੰ ਬੁਲਾ ਕੇ ਕਹਿੰਦੇ ਉਹਦੇ ਸਿਓ ਭਾਈ ਪਹਿਲਾਂ ਕਿਵੇਂ ਕੰਮ ਕਰਦਾ? ਕਹਿੰਦੇ ਜੀ ਬਹੁਤ ਵਧੀਆ ਕੰਮ ਕਰਦਾ, ਬਹੁਤ ਵਧੀਆ ਗਹਿਣੇ ਬਣਾਉਂਦਾ। ਕਹਿੰਦੇ ਗਹਿਣੇ ਤੇ ਬਣਾਉਂਦਾ, ਜਿਹੜੀਆਂ ਮੋਹਰਾਂ ਤੂੰ ਦੇ ਕੇ ਆਉਣਾ ਉਹ ਗਿਣ ਕੇ ਦੇ ਕੇ ਆਉਣਾ, ਤੇ ਜਿੰਨੀਆਂ ਮੋਹਰਾਂ ਤੂੰ ਦੇ ਕੇ ਆਉਣਾ ਉਨੀਆਂ ਮੋਹਰਾਂ ਦੇ ਗਹਿਣੇ ਬਣਾ ਕੇ ਦਿੰਦਾ। ਭਾਈ ਉਹਦੇ ਸਿਓ ਕਹਿੰਦੇ ਮਹਾਰਾਜ ਏਦਾਂ ਤੇ ਮੈਂ ਕਦੇ ਮੋਹਰਾਂ ਗਿਣੀਆਂ ਨਹੀਂ, ਨਾ ਕਦੇ ਪੁੱਛਿਆ, ਉਹ ਗਹਿਣੇ ਬਣਾ ਦਿੰਦਾ, ਮੈਂ ਲੈ ਕੇ ਆ ਜਾਂਦਾ ਖਜ਼ਾਨੇ ਵਿੱਚ, ਗਹਿਣੇ ਜਮ੍ਹਾਂ ਕਰ ਦਈਦੇ ਆ। ਮਹਾਰਾਜ ਕਹਿੰਦੇ ਭਾਈ ਹੁਣ ਨਾ ਮੋਹਰਾਂ ਗਿਣ ਕੇ ਦੇ ਕੇ ਆਈ, ਪਰ ਭਾਈ ਪਹਿਲੇ ਨੂੰ ਨਹੀਂ ਦੱਸਣਾ ਵੀ ਇੰਨੀਆਂ ਮੋਹਰਾਂ ਨੇ। ਭਾਈ ਉਹਦੇ ਸਿਓ ਕਹਿੰਦੇ ਮਹਾਰਾਜ ਸਤ ਵਚਨ। ਭਾਈ ਉਹਦੇ ਸਿਓ ਮੋਹਰਾਂ ਫੜਾਏ ਤੇ ਭਾਈ ਪਹਿਲੇ ਨੇ ਉਹਨਾਂ ਮੋਹਰਾਂ ਦੇ ਵਿੱਚੋਂ ਤਿੰਨ ਮੋਹਰਾਂ ਰੱਖ ਲਈਆਂ, ਬਾਕੀਆਂ ਮੋਹਰਾਂ ਦੇ ਗਹਿਣੇ ਬਣਾ ਤੇ। ਜਦੋਂ ਗਹਿਣੇ ਤਿਆਰ ਹੋ ਗਏ, ਭਾਈ ਉਹਦੇ ਸਿਓ ਨੂੰ ਮਹਾਰਾਜ ਕਹਿੰਦੇ ਜਾਓ ਗਹਿਣੇ ਲੈ ਕੇ ਆਓ, ਨਾਲ ਭਾਈ ਪਹਿਲੇ ਨੂੰ ਵੀ ਬੁਲਾ ਲਓ। ਭਾਈ ਉਹਦੇ ਸਿਓ ਗਹਿਣੇ ਲੈਣ ਵਾਸਤੇ ਗਏ ਤੇ ਨਾਲ ਭਾਈ ਪਹਿਲੇ ਨੂੰ ਕਹਿੰਦੇ ਮਹਾਰਾਜੀਆਂ ਨੇ ਯਾਦ ਕੀਤਾ, ਭਾਈ ਪਹਿਲਾ ਵੀ ਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਪਹਿਲਿਆ ਕਿਵੇਂ ਚੱਲਦਾ ਤੇਰਾ ਕੰਮ? ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਬਹੁਤ ਵਧੀਆ ਕੰਮ ਚੱਲਦਾ, ਹੁਣ ਵਧੀਆ ਤੇ ਕੰਮ ਆਪੇ ਚੱਲਣਾ, ਰਹਿਣ ਵਾਸਤੇ ਸੋਹਣਾ ਘਰ ਮਿਲਿਆ ਹੋਇਆ, ਬਕਾਇਦਾ ਮਹੀਨੇ ਦੀ ਤਨਖਾਹ ਮਿਲਦੀ ਤੇ ਸਾਧ ਸੰਗਤ ਖਾਣ ਪੀਣ ਦਾ ਖਰਚਾ ਕੋਈ ਨਹੀਂ, ਗੁਰੂ ਕੇ ਲੰਗਰ ਖੁੱਲੇ ਚੱਲਦੇ ਆ, ਤੇ ਉੱਪਰੋਂ ਤਿੰਨ ਤਿੰਨ ਮੋਹਰਾਂ ਵਿੱਚੋਂ ਰੱਖਣੀਆਂ ਸ਼ੁਰੂ ਕਰਤੀਆਂ, ਕੰਮ ਤੇ ਆਪੇ ਹੀ ਵਧੀਆ ਚੱਲਦਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਕੰਮ ਤੇ ਆਪੇ ਹੀ ਵਧੀਆ। ਮਹਾਰਾਜ ਕਹਿੰਦੇ ਭਾਈ ਪਹਿਲਿਆ ਜਿੰਨੀਆਂ ਮੋਹਰਾਂ ਤੈਨੂੰ ਭਾਈ ਉਹਦੇ ਸਿਓ ਫੜਾ

ਫੜਾ ਕੇ ਜਾਂਦਾ, ਮੈਂ ਉਨੀਆਂ ਮੋਹਰਾਂ ਦੇ ਗਹਿਣੇ ਬਣਾ ਦਿੰਦਾ। ਕਹਿੰਦੇ ਭਾਈ ਗੁਰੂ ਨਾਨਕ ਦਾ ਘਰ ਹੈ, ਸੱਚ ਬੋਲੀ ਝੂਠ ਨਾ ਬੋਲੀ ਨਾ ਮਹਾਰਾਜ। ਮੈਂ ਝੂਠ ਕਿਉਂ ਬੋਲਣਾ, ਜਿੰਨੀਆਂ ਮੋਹਰਾਂ ਦੇ ਕੇ ਆਉਂਦਾ ਮੈਂ ਉਨੀਆਂ ਮੋਹਰਾਂ ਦੇ ਗਹਿਣੇ ਬਣਾ ਦਿੰਦਾ। ਬੋਲਦਾ ਵੀ ਹੈ ਤੇ ਬੋਲਦੇ ਦੀ ਜਵਾਨ ਫਿੜਕਦੀ ਵੀ ਹੈ। ਆਖੋ ਸਤਨਾਮ ਬਾਣੀ ਕਹਿੰਦੀ ਹੈ ਨਾ, ਹੱਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਇਆ। ਕਹਿੰਦੇ ਚੋਰ ਚੋਰੀ ਕਰਦਾ, ਚੋਰੀ ਕਰਕੇ ਬੜਾ ਖੁਸ਼ ਹੁੰਦਾ, ਮੈਂ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ। ਸੱਜੇ ਵੇਂਦਾ ਖੱਬੇ ਵੇਂਦਾ ਵੀ ਮੈਨੂੰ ਕੋਈ ਵੇਖਦਾ ਤੇ ਨਹੀਂ ਹੈ, ਆਪਣੀ ਚਲਾਕੀ ਤੇ ਵੀ ਮਾਣ ਕਰਦਾ ਵੀ ਮੈਂ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਪਰ ਇਹ ਭੁੱਲ ਜਾਂਦਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦੀ ਨਜ਼ਰ ਤੋਂ ਕੁਝ ਛੁਪਿਆ ਹੀ ਨਹੀਂ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ, ਆਪੇ ਦੇਵ ਨੇ ਆਈਆਂ ਆਪੇ ਹੀ ਕਰਮ ਕਮਾਏ ਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ। ਅਸੀਂ ਦੁਨੀਆ ਤੋਂ ਆਪਣੇ ਔਗਣ ਆਪਣੇ ਗੁਨਾਹ ਛੁਪਾ ਸਕਦੇ ਹਾਂ ਪਰ ਮਾਲਕ ਤੋਂ ਨਹੀਂ ਛੁਪਾ ਸਕਦੇ। ਵਿਖਾਵਾ ਕਰਕੇ ਭੇਖ ਕਰਕੇ ਦੁਨੀਆ ਨੂੰ ਤੇ ਗੁਮਰਾਹ ਕਰ ਸਕਦੇ ਹਾਂ ਪਰ ਮਾਲਕ ਨੂੰ ਗੁਮਰਾਹ ਨਹੀਂ ਕਰ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਪੜਿਆ ਕਰ।

ਸਿਫਤ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਂਤ। ਮਹਾਰਾਜ ਕਹਿੰਦੇ ਭਾਈ ਪਹਿਲਿਆ ਸੱਚ ਬੋਲਦਾ ਝੂਠ ਤੇ ਨਹੀਂ ਬੋਲਦਾ, ਜਿੰਨੀਆਂ ਮੋਹਰਾਂ ਤੈਨੂੰ ਦੇ ਕੇ ਆਉਂਦਾ ਭਾਈ ਉਹਦੇ ਸਿਉਂ ਉਨੀਆਂ ਮੋਹਰਾਂ ਦੇ ਗਹਿਣੇ ਬਣਾਉਣਾ। ਭਾਈ ਪਹਿਲਾ ਕਹਿੰਦਾ ਹਾਂ ਮਹਾਰਾਜ ਮੈਂ ਝੂਠ ਕਿਉਂ ਬੋਲਾਂਗਾ, ਮੈਂ ਸੱਚ ਬੋਲਦਾ, ਜਿੰਨੀਆਂ ਮੋਹਰਾਂ ਉਹਦੇ ਸਿਉਂ ਦੇ ਕੇ ਆਉਂਦੇ ਨੇ ਉਨੀਆਂ ਮੋਹਰਾਂ ਦੇ ਮੈਂ ਗਹਿਣੇ ਬਣਾ ਦੇਣਾ। ਕਹਿੰਦੇ ਉਹਦੇ ਸਿਉਂ ਹੁਣ ਕਿੰਨੀਆਂ ਮੋਹਰਾਂ ਦੇ ਕੇ ਆਉਂਦੀਆਂ ਸੀ? ਕਹਿੰਦੇ ਮਹਾਰਾਜ 20 ਮੋਹਰਾਂ ਦੇ ਕੇ ਆਇਆ ਸੀ। ਕਹਿੰਦੇ ਗਹਿਣੇ ਤੋਲੋ, ਜਦੋਂ ਗਹਿਣੇ ਤੋਲੇ ਗਏ ਤੇ ਗਹਿਣੇ 17 ਮੋਹਰਾਂ ਦੇ ਭਾਰ ਦੇ ਹੋਏ, 17 ਮੋਹਰਾਂ ਦੇ ਗਹਿਣੇ। ਮਹਾਰਾਜ ਕਹਿੰਦੇ ਭਾਈ ਪਹਿਲਿਆ ਦਿੱਤੀਆਂ ਤੈਨੂੰ 20 ਮੋਹਰਾਂ ਸਨ ਤੇ ਗਹਿਣੇ 17 ਮੋਹਰਾਂ ਦੇ ਨੇ, 3 ਮੋਹਰਾਂ ਕਿੱਥੇ ਗਈਆਂ? ਆਖੋ ਸਤਨਾਮ, 3 ਮੋਹਰਾਂ ਕਿੱਧਰ ਗਈਆਂ? ਹੁਣ ਜਦੋਂ ਸਾਧ ਸੰਗਤ ਜੀ ਪਾਜ ਉੱਧੜ ਗਿਆ, ਗੁਰੂ ਸਾਹਿਬ ਚੁੱਪ ਕੋਈ ਛੁਪਿਆ ਸੀ, ਲੱਤਾਂ ਕੰਬਣ ਲੱਗ ਗਈਆਂ, ਤਰੇਲੀਆਂ ਆ ਗਈਆਂ, ਤੇ ਫਿਰ ਹੋਰ ਤੇ ਕੋਈ ਗੱਲ ਨਹੀਂ ਆਉਣੀ, ਕੋਈ ਜਵਾਬ ਨਾ ਆਉੜਿਆ। ਭੱਜ ਕੇ ਆਇਆ ਭਾਈ ਪਹਿਲਾਂ ਤੇ ਸਤਿਗੁਰ ਜੀ ਦੇ ਚਰਨ ਫੜ ਲਏ, ਸਤਿਗੁਰ ਜੀ ਦੇ ਚਰਨਾਂ 'ਚ ਢਹਿ ਪਿਆ। ਮਹਾਰਾਜ ਮੈਂ ਲਾਲਚ ਵਿੱਚ ਆ ਗਿਆ, ਪਹਿਲਾਂ 1 ਮੋਹਰ ਰੱਖਦਾ ਸੀ ਲਾਲਚ ਵੱਧ ਗਿਆ, ਫਿਰ 2 ਮੋਹਰਾਂ ਰੱਖਣ ਲੱਗ ਗਿਆ ਲਾਲਚ ਵੱਧ ਗਿਆ, ਮਹਾਰਾਜ ਹੁਣ 3 ਰੱਖਣੀਆਂ ਸ਼ੁਰੂ ਕਰਤੀ। ਮੋਹਰਾਂ ਜੇ 20 ਦੇ ਕੇ ਆਏ ਸੀ ਨਾ ਤੇ 3 ਮੋਹਰਾਂ ਮੈਂ ਰੱਖ ਲਈਆਂ ਸਾਰੀਆਂ ਰੱਖ ਲਈਆਂ ਸਾਰੀਆਂ। ਮਹਾਰਾਜ ਕਹਿੰਦੇ ਭਾਈ ਪਹਿਲਿਆ ਜਿੱਦਣ ਤੂੰ ਆਇਆ ਸੀ ਤੈਨੂੰ ਪੁੱਛਿਆ ਸੀ ਤੇਰੇ ਵਿੱਚ ਕੀ ਗੁਣ, ਤੂੰ ਆਖਿਆ ਜੀ ਮੈਂ ਗਹਿਣੇ ਬਣਾ ਲਏ। ਜਿੱਥੇ ਤੇਰਾ ਗੁਣ ਪੁੱਛਿਆ ਉੱਥੇ ਤੈਨੂੰ ਇਹ ਵੀ ਪੁੱਛਿਆ ਸੀ ਵੀ ਤੇਰੇ ਵਿੱਚ ਕੋਈ ਐਬ ਤੇ ਨਹੀਂ ਹੈ, ਐਬ ਤੇ ਨਹੀਂ ਹੈ।

0: ਉਦਣ ਤੂੰ ਕਹਿੰਦਾ ਸੀ ਵੀ ਮੇਰੇ ਵਿੱਚ ਕੋਈ ਐਬ ਨਹੀਂ। ਤਿੰਨ ਵਾਰੀ ਤੈਨੂੰ ਪੁੱਛਿਆ, ਤੂੰ ਤਿੰਨੇ ਵਾਰੀ ਆਖਿਆ ਜੀ ਕੋਈ ਐਬ ਨਹੀਂ ਹੈ। ਜੇ ਤੇਰੇ ਵਿੱਚ ਕੋਈ ਐਬ ਨਹੀਂ ਸੀ ਤੇ ਆ ਫਿਰ ਚੋਰੀ ਦਾ ਐਬ ਕਿੱਥੋਂ ਆ ਗਿਆ? ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਚੋਰੀ ਦਾ ਐਬ ਕਿੱਥੋਂ ਆ ਗਿਆ? ਮਹਾਰਾਜ ਲਾਲਚ ਨੇ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ, ਮਹਾਰਾਜ ਲਾਲਚ ਨੇ ਮੇਰੀ ਮੱਤ ਤੇ ਪਰਦਾ ਪਾ ਦਿੱਤਾ। ਹੁਣ ਮਹਾਰਾਜ ਮੇਰੀਆਂ ਭੁੱਲਾਂ ਨਾ ਚਤਾਰੋ, ਕਿਰਪਾ ਕਰੋ ਮਹਾਰਾਜ ਬਖਸ਼ ਲਓ। ਜੇ ਮੈਂ ਔਗਣ ਹਾਰ ਨਾ ਹੁੰਦਾ ਤਾਂ ਤੂੰ ਬਖਸ਼ਣ ਹਾਰ ਨਾ। ਜੇ ਮਹਾਰਾਜ ਅਸੀਂ ਗਲਤੀਆਂ ਹੀ ਨਾ ਕਰਦੇ, ਭੁੱਲਾਂ ਹੀ ਨਾ ਕਰਦੇ, ਤੈਨੂੰ ਬਖਸ਼ਣ ਹਾਰਾ ਵੀ ਕਿਹਨੇ ਕਹਿਣਾ ਸੀ? ਅਸੀਂ ਗਲਤੀਆਂ ਕਰਦੇ ਹਾਂ, ਭੁੱਲਾਂ ਕਰਦੇ ਹਾਂ ਮਹਾਰਾਜ, ਫਿਰ ਤੂੰ ਸਾਨੂੰ ਬਖਸ਼ਦਾ, ਤਾਂ ਹੀ ਤੈਨੂੰ ਬਖਸ਼ਣ ਹਾਰਾ ਕਹਿੰਦੇ ਆ। ਜੇ ਮੈਂ ਔਗਣ ਹਾਰ ਨਾ ਹੁੰਦਾ ਤਾਂ ਤੂੰ ਬਖਸ਼ਣ ਹਾਰ ਨਾ ਹੁੰਦਾ। ਜੇ ਤੂੰ ਬਖਸ਼ਣ ਹਾਰ ਨਾ ਹੁੰਦਾ ਤੇ ਸਾਡਾ ਬੇੜਾ ਪਾਰ ਨਾ ਹੁੰਦਾ। ਖੋਲ ਨਾ ਦਫ਼ਤਰ ਐਬਾਂ ਵਾਲੇ, ਦਾਤਾ ਦਰ ਤੋਂ ਤੱਕ ਨਾ ਮੈਨੂੰ। ਜੇ ਮੇਰੇ ਵਿੱਚ ਐਬ ਨਾ ਹੁੰਦੇ ਦਾਤਾ ਤੂੰ ਬਖਸ਼ਿੰਦਾ ਕੀ? ਮਹਾਰਾਜ ਅਸੀਂ ਭੁੱਲਾਂ ਹੀ ਨਾ ਕਰਦੇ, ਫਿਰ ਤੂੰ ਬਖਸ਼ਦਾ ਕੀ? ਕਿਰਪਾ ਕਰੋ ਹਮ ਮੈਲੇ ਤੂੰ ਮੁਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ, ਠਾਕੁਰ ਦੇ ਸੀ ਮਹਾਰਾਜ ਬਖਸ਼। ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ, ਸਿੱਖਾ ਤੇਰੇ ਢੈਣ ਵਿੱਚ ਦੇਰੀ ਹੈ, ਸਿੱਖਾ ਤੇਰੇ ਢੈਣ ਵਿੱਚ ਦੇਰੀ ਹੈ, ਗੁਰੂ ਨਾਨਕ ਬਖਸ਼ਣ ਲੱਗਾ ਦੇਰ ਨਹੀਂ। ਜਿਹੜਾ ਇਸ ਦਰ ਤੇ ਆ ਕੇ ਢਹਿ ਪੈਂਦਾ ਨਾ, ਢਹਿ ਪੈਂਦਾ, ਉਸ ਨੂੰ ਮਹਾਰਾਜ ਬਖਸ਼ ਲੈਂਦੇ ਆ, ਬਖਸ਼ ਲੈਂਦੇ ਆ। ਭਾਈ ਪਹਿਲੇ ਨੂੰ ਮਹਾਰਾਜ ਨੇ ਮੋਢਿਆਂ ਤੋਂ ਫੜਿਆ, ਉਠਾਇਆ, ਗਲ ਨਾਲ ਲਾਇਆ, ਕਹਿੰਦੇ ਜੇ ਤੂੰ ਆਪਣੀ ਭੁੱਲ ਮੰਨਦਾ, ਜੇ ਆਪਣੀ ਗਲਤੀ ਮੰਨਦਾ ਤੇ ਭਾਈ ਪਹਿਲਿਆ ਅੱਜ ਤੋਂ ਪ੍ਰਣ ਕਰ ਵੀ ਹੱਕ ਸੱਚ ਤੇ ਪਹਿਰਾ ਦੇਵੇਂਗਾ, ਧਰਮ ਦੀ ਕਿਰਤ ਕਰੇਗਾ, ਅੱਜ ਤੋਂ ਮੁੜ ਕੇ ਗਲਤੀ ਨਹੀਂ ਕਰੇਗਾ, ਤੈਨੂੰ ਬਖਸ਼ ਦਿੰਦੇ ਆ। ਮਹਾਰਾਜ ਮੈਂ ਅੱਜ ਤੋਂ ਮੁੜ ਕੇ ਗਲਤੀ ਨਹੀਂ ਕਰਦਾ, ਅੱਜ ਤੋਂ ਮੁੜ ਕੇ ਭੁੱਲ ਨਹੀਂ ਕਰਦਾ, ਮੈਨੂੰ ਬਖਸ਼ ਲਓ ਮਹਾਰਾਜ। ਚੰਗੇ ਆ, ਮੰਦੇ ਆ, ਭਲੇ ਆ, ਬੁਰੇ ਆ, ਫਿਰ ਵੀ ਤੇਰੇ ਆ, ਤੇਰਿਆਂ ਦੀ ਤੈਨੂੰ ਲਾਜ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਭਰੇ ਕੀ ਰੱਖੋ ਸਰਨਾ। ਜਿਹੜਾ ਭਾਵਨਾ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਮਹਾਰਾਜ ਉਹਦੀ ਲਾਜ ਰੱਖਦੇ ਆ, ਮਹਾਰਾਜ ਉਹਦੀ ਬਾਂਹ ਫੜਦੇ ਆ। ਸਾਡੇ ਭਾਗ ਜਾਗੇ ਨੇ, ਕਰਮ ਜਾਗੇ ਨੇ, ਗੁਨਾਹਾਂ ਦੇ ਭਰੇ ਹੋਏ ਆ, ਗੁਨਾਹਾਂ ਦੇ ਭਰੇ, ਇੰਨੇ ਗੁਨਾਹਾਂ ਦੇ ਭਰੇ ਹੋਏ ਆ। ਸਾਧ ਸੰਗਤ ਜੇ ਆਪਣੇ ਅੰਦਰ ਝਾਤ ਮਾਰੀਏ ਨਾ, ਤੇ ਸਾਧ ਸੰਗਤ ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣ ਜੋਗੇ, ਇੰਨੇ ਗੁਨਾਹ ਨੇ ਸਾਡੇ, ਅਸੀਂ ਸ਼ੀਸ਼ੇ ਵਿੱਚ ਆਪਣਾ ਮੁਖ ਦੇਖ ਨਹੀਂ ਸਕਦੇ, ਪਰ ਮਾਲਕ ਇਹ ਗੁਣ ਉਗਣ ਨਹੀਂ ਚਲਾ ਰਹੇ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸੰਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਦ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਆ, ਕਿਰਪਾ ਕਰੋ ਹੁਣ ਆਪਣੇ ਬਣਾ ਲਓ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਨਿਤਨੇਮ ਦੀ ਦਾਤ ਬਖਸ਼ਿਸ਼ ਕਰੋ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰੋ, ਧਰਮ ਤੇ ਚੱਲਣ ਦਾ, ਹੱਕ ਸੱਚ ਤੇ ਚੱਲਣ ਦਾ ਮਹਾਰਾਜ ਬਲ ਤੁਮ ਉਤਸ਼ਾਹ ਬਖਸ਼ਿਸ਼ ਕਰੋ। ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਜੀ, ਗਿਆਨੀ ਕੁਲਵੰਤ ਸਿੰਘ ਜੀ, ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ, ਪੰਜਾਂ ਦੀਵਾਨਾਂ ਦੀ ਅੱਜ ਤੀਸਰੇ ਦੀਵਾਨ ਦੀ ਹਾਜ਼ਰੀ ਭਰੀ ਹੈ, ਔਰ ਪੰਥ ਦੀ ਮੈਨਾਜ ਹਸਤੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਅਕਾਲ ਤਖ਼ਤ ਸਾਹਿਬ ਤੋਂ, ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਵੀ ਬੜਾ ਮਾਣ ਬਖਸ਼ਿਸ਼ ਕੀਤਾ, ਬੈਠ ਕੇ ਕੀਰਤਨ ਸਰਵਣ ਕੀਤਾ, ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਬਾਬਾ ਪ੍ਰਤਾਪ ਸਿੰਘ ਜੀਆਂ ਦਾ ਧੰਨਵਾਦ, ਬਾਬਾ ਗੁਰਮੀਤ ਸਿੰਘ ਜੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਹੈ ਔਰ ਸੰਗਤਾਂ ਨੂੰ ਨਾਲ ਲੈ ਕੇ ਹਜ਼ੂਰ ਸਾਹਿਬ ਜੀ ਦੀ ਯਾਤਰਾ ਕਰਵਾ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਕਲਗੀਧਰ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਇਸ ਪਾਕਾ ਸਮਾਂ ਬਖਸ਼ਿਸ਼ ਕੀਤਾ। ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਨਿਤਨੇਮ ਕਰਿਆ ਕਰੋ, ਭਲੇ ਮਹਾਂਪੁਰਖਾਂ ਦੀ ਕਰੋ ਸੰਗਤ, ਫਿਰ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ
1: ਆਪੇ ਮੇਲੇ
0: ਆਪੇ ਮੇਲੇ। ਆਓ ਆ ਧਾਰਨਾ ਪੜ ਲਈਏ, ਫਿਰ ਹਰ ਜਸ ਦੀ ਪੌੜੀ ਪੜ ਕੇ ਸਮਾਪਤੀ ਹੈ। ਕੱਲ ਨੂੰ ਫਿਰ ਭਾਈ 9 ਤੋਂ 11 ਵਜੇ ਤੱਕ ਆਪਾਂ ਸਾਰੇ ਰਲ ਮਿਲ ਕੇ ਹਰ ਜਸ ਕਰਾਂਗੇ। ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੇ ਸਮੇਂ ਸਿਰ ਪਹੁੰਚਣਾ, ਦਰਸ਼ਨ ਮੇਲਾ ਕਰੋ, ਭਜਨ ਕਰੋ, ਸਿਮਰਨ ਕਰੋ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰੀ ਭਰੋ। ਕੱਲ੍ਹ ਸ਼ਾਮਾਂ ਨੂੰ ਫਿਰ ਦੀਵਾਨ ਵਿੱਚ ਸਾਰਿਆਂ ਨੇ ਹਾਜ਼ਰ ਹੋਣਾ ਜੀ, ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਗੁਣ ਗਾਵਾਂਗੇ। ਆਓ ਸਾਜ਼ਾਂ ਤੋਂ ਬਿਨਾਂ ਆਪਾਂ ਪੜ੍ਹਦੇ ਹਾਂ, ਸਾਰੇ ਹਾਜ਼ਰੀ ਦਵਾਇਓ, ਕੋਈ ਰਸਨਾ ਵਾਂਝੀ ਨਾ ਰਹੇ।

ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਓ ਹਰ ਜਸ ਦੀ ਪੌੜੀ ਪੜ੍ਹ ਕੇ ਸਮਾਪਤੀ ਕਰੀਏ।

ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਕਲਗੀਧਰ ਪਾਤਸ਼ਾਹ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਨੇ ਕਿਰਪਾ ਕੀਤੀ ਹੈ, ਸੁਭਾਗਾ ਸਮਾਂ ਬਖਸ਼ਿਸ਼ ਕੀਤਾ, ਆਪ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹਰ ਜਸ ਕੀਰਤਨ ਹੋਇਆ।

ਆਖੇ ਲੱਖ ਕਰੋੜ ਸੱਚੇ ਸੱਤਾਂ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਸੱਚ ਨਿਕਾ ਚਮਾ ਲਾ ਪਹਿਲਾ।

ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਬਦ ਵਿਸਮਾਦ ਸਾਲਾ ਵਿਸਮਾਦ ਊਜਨ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੁਰ ਵਿਸਮਾਦ ਦੇ ਕਹਾ।

ਠੰਡ ਚ ਜੇਰ ਜੋਤ ਪੁਜਾ ਕਾਲੀ ਸਿੱਤ ਜਾ ਸੋ ਮਿਤ ਜਾਣੇ ਨਾਨਕਾ ਸਰਾਮ ਰਾਜਨਤਾ ਨਾਨਕ ਜੰਤ ਉਪਾਏ ਕਰ।

I'm going to go to the hospital.

मन पौना

ಬಹುಕರಣ

0: ਜਿਤ ਮੁਖ ਨਾਮ ਨੂੰ ਚਰੈ ਬਿਨਣਾ ਵਿਰ ਸਖਾਇ ਨਾਨਕ ਕਿਵੇਂ ਜਾਣੀਐ ਤਿਤ ਮੁਖ ਦੁੱਖਾ ਪਾਇ ਮਨ ਲਾ ਪੈਲਾ
1: ਪਣ ਜਮੀਐ ਪਣ ਨੀ।